ਤੇ ਉਹਨੇ ਕੀ ਕਹਿਣਾ ਫਿਰ ਵੀ ਕੀ ਕਰੋ? ਕਹਿੰਦੇ ਏਕ ਨਾਮ ਅੰਮ੍ਰਿਤੋ ਦੇਵੇ, ਏਕ ਨਾਮ ਅੰਮ੍ਰਿਤੋ ਦੇਵੇ ਤਾਂ ਨਾਨਕ ਤ੍ਰਿਟਸ ਦੇਹ। ਕਹਿੰਦੇ ਇਹ ਦੇਹ ਸਰੀਰ ਵੀ ਪ੍ਰਵਾਨ ਹੋ ਜੂਗਾ ਤੁਹਾਡਾ, ਜਿਹੜੇ ਸਤਿਗੁਰ ਦੇ ਨਾਲ ਜੋੜ ਲੈਣਗੇ ਸੁਰਤੀ ਨੂੰ, ਕਹੋ ਨਾਨਕ ਇਹ ਸਰੀਰ ਪ੍ਰਵਾਨ ਹੋਇਆ। ਮਨ ਇਹ ਤਾਂ ਹੋਣਾ ਹੀ ਹੋਣਾ ਵਾ, ਜਿਨ ਸਤਿਗੁਰ ਸਿਉ ਆਪਾਂ ਚਿੱਤ ਨਹੀਂ ਲਾਉਂਦੇ ਤਾਂ ਤਾਂ ਗੱਲ ਨਹੀਂ ਬਣਦੀ, ਹੈ ਨਾ। ਚਿੱਤ ਲੱਗਣ ਲਾਉਣਾ ਹੁੰਦਾ ਅੱਖਾਂ ਬੰਦ ਕਰਕੇ, ਉਦੋਂ ਚਿੱਤ ਬਣਦਾ ਮਨ, ਨਹੀਂ ਤਾਂ ਬਾਹਰ ਹੀ ਵੇਖੀ ਜਾਂਦਾ। ਜਦੋਂ ਤੁਸੀਂ ਨੇਤਰ ਬੰਦ ਕਰ ਲਓਗੇ ਨਾ, ਇੱਕ ਹੋ ਜਾਏਗਾ ਮਨ, ਕੰਨਾਂ 'ਚ ਆ ਜਾਂਦਾ ਉਦੋਂ, ਅਤੇ ਰਸਨਾ ਤੋਂ ਬੋਲੋ ਵਾਹ ਗੁਰੂ, ਅਤੇ ਸੁਣੋ, ਗਾ ਵੀ ਹੈ ਸੁਣੀਏ ਮਨ ਰੱਖੀਏ ਭਾਉ ਪਿਆਰ ਨਾਲ, ਵਾਹਿਗੁਰੂ ਦੇ ਨਾਲ ਬੜੇ ਪਿਆਰ ਨਾਲ ਜੋੜ ਦਿਓ ਇਹਨੂੰ, ਸੋਨਾ ਜੇ ਬਣਾਉਣਾ ਅਤੇ ਸਤਿਗੁਰ ਦੀ ਸ਼ਰਨ 'ਚ ਬੈਠੇ ਆਪਾਂ ਸਾਰੇ। ਸਤਿਗੁਰ ਪਾਰਸ ਪਰਸਿਆਂ ਕੰਚਨ ਕਰੇ ਮਨੂਰ ਮਲੀਣਾ, ਸਾਡੇ ਮਨੂਰ ਹੋਏ ਮਨ ਨੂੰ ਸਤਿਗੁਰੂ ਸੋਨਾ ਬਣਾ ਦੇਣਗੇ। ਪਰ ਕੀ ਕਰੇ, ਏਕ ਨਾਮ ਅੰਮ੍ਰਿਤੋ ਦੇਵੇ, ਆਹ ਨਾਮ ਜਪਣਾ ਪੈਣਾ ਵਾ। ਜਦੋਂ ਤੁਸੀਂ ਜਪੋਗੇ ਨਾ, ਪਹਿਲਾਂ ਤੁਹਾਡੀ ਰਸਨਾ 'ਤੇ ਅੰਮ੍ਰਿਤ ਆਉਣਾ ਵਾ, ਰਸਨਾ ਮਿੱਠੀ ਹੋਣ ਲੱਗ ਪੈਣੀ ਕਿਉਂਕਿ ਵਾਹਿਗੁਰੂ ਹੈ ਹੀ ਮਿੱਠਾ ਵਾ। ਰਸਨਾ 'ਤੇ ਅੰਮ੍ਰਿਤ ਆਊਗਾ ਪਹਿਲਾਂ, ਅਤੇ ਫਿਰ ਉਹ ਜਦੋਂ ਮਨ ਸੁਣਦਾ ਹੌਲੀ ਹੌਲੀ ਉਹਦੀ ਮੈਲ ਲਹਿੰਦੀ ਜਾਣੀ ਸਾਰੀ, ਉਹਨੇ ਕੰਚਨ ਹੋਣਾ ਸ਼ੁਰੂ ਹੋ ਜਾਣਾ, ਅਤੇ ਫਿਰ ਜਦੋਂ ਮੈਲ ਨਿਕਲ ਗਈ ਫਿਰ ਅੰਦਰੋਂ ਜਿਹੜਾ ਨਾਮ ਪ੍ਰਗਟ ਹੁੰਦਾ ਵਾ ਉਹਨੂੰ ਸਤਿਗੁਰ ਕਹਿੰਦੇ ਨੇ ਅੰਮ੍ਰਿਤ। ਨਾਉ ਨਿਧ ਅੰਮ੍ਰਿਤ ਪ੍ਰਭ ਕਾ, ਨਾਮ ਨੂੰ ਕਹਿੰਦੇ ਅੰਮ੍ਰਿਤ। ਕਿਤੇ ਉਹ ਜਦੋਂ ਮਿਲ ਜਾਂਦਾ ਨਾ ਫਿਰ ਇਹ ਸੋਨਾ ਬਣ ਜਾਂਦਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਿੰਘ। ਵੇਖੋ ਕਿੱਡੇ ਵੱਡਾ ਗਰੰਟੀ ਹੈ। ਹੁਣ ਗਿਆਨ 'ਤੇ ਆ ਗਿਆ ਆਪਾਂ ਨੂੰ, ਅਤੇ ਹੁਣ ਆਪਾਂ ਅਭਿਆਸ ਕਰੀਏ। ਅਭਿਆਸ ਨਹੀਂ ਕਰਦੇ ਚੰਗੀ ਤਰ੍ਹਾਂ ਤੁਸੀਂ, ਅੱਖਾਂ ਬੰਦ ਕਰਕੇ ਨਾ ਸਾਰੇ ਜਦੋਂ ਅੰਦਰ ਨੂੰ ਸਾਹ ਜਾਂਦਾ ਵਾਹ, ਸ਼ਾਰਟ 'ਚ ਬੋਲਿਆ ਕਰੋ ਰਲ ਕੇ, ਅਤੇ ਬਾਹਰ ਨੂੰ ਗੁਰੂ, ਅੱਖਾਂ ਬੰਦ ਕਰਕੇ ਸੁਣੀ ਜਾਓ ਬਾਰੰਗ ਬਾਰ ਬਾਰ ਪ੍ਰਭ ਜ, ਅੰਮ੍ਰਿਤ ਰਸਨਾ 'ਤੇ ਆਉਣਾ ਸ਼ੁਰੂ ਹੋ ਜਾਓ। ਪੀ ਅੰਮ੍ਰਿਤ ਮਨ ਤੰਤਰ ਪੀ, ਮਨ ਵੀ ਅਤੇ ਤਨ ਵੀ ਦੋਵੇਂ ਇਹ ਧੁੱਪਣੇ ਸ਼ੁਰੂ ਹੋ ਜਾਂਦੇ ਜਦੋਂ ਅਸੀਂ ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ, ਕੋਇਲੇ ਕੀ ਪਾਪ ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਮਨ ਇੱਦਾਂ ਸੜਦਾ ਵਾ, ਇਹ ਪਾਪਾਂ ਦੀ ਕਈ ਜਨਮਾਂ ਦੀ ਮੈਲ ਲਈ ਫਿਰਦਾ, ਹੈ ਨਾ। ਪਿਆ ਮਨੂਰ ਕੰਚਨ ਫਿਰ ਹੋਵੇ, ਇਸ ਮਨੂਰ ਹੋਏ ਮਨ ਨੂੰ ਅਸੀਂ ਸੋਨਾ ਬਣਾ ਦੇਣਾ। ਸਤਿਗੁਰ 'ਚ ਇੰਨੀ ਸ਼ਕਤੀ ਹੈ, ਜੇ ਗੁਰ ਮਿਲੇ ਤਨੇਹ, ਜੇ ਗੁਰੂ ਦੀ ਗੱਲ ਮੰਨ ਲਈ ਤਾਂ, ਅਤੇ ਉਹ ਕੀ ਕਹਿੰਦਾ ਵਾ, ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼, ਅਗਨ ਉੱਥੇ ਪੁੱਛਣੀ ਸ਼ੁਰੂ ਹੋ ਜਾਣੀ, ਚੰਦਨ ਚਾਂਦਨ ਸਰਦ ਰੁੱਤ ਮੂਲ ਨਾ ਮਿਟੇ ਕਾਮ। ਕਹਿੰਦੇ ਭਾਵੇਂ ਤੁਸੀਂ ਠੰਡੀਆਂ ਪਹਾੜਾਂ 'ਤੇ ਚਲੇ ਜਾਓ, ਸਿਆਲ ਦੀ ਰੁੱਤ ਹੋਵੇ, ਚੰਦਰਮਾ ਦੀ ਚਾਨਣੀ ਹੋਵੇ, ਇਹ ਸਾਰੇ ਠੰਡੇ ਮੰਨੇ ਗਏ, ਪਰ ਮਨ ਕਿੱਦਾਂ ਠੰਡਾ ਹੋਊਗਾ। ਕਿਤੇ ਸੀਤਲ ਥੀਵੇਂ ਨਾਨਕਾ ਜਪੰਦੜੋ ਹਰਨਾਮ, ਵਾਹ ਗੁਰੂ ਵਾਹ ਗੁਰੂ ਵਾਹ।

ਗੁਰੂ ਇੱਕ ਮਨ ਹੋ ਕੇ ਅੱਖਾਂ ਬੰਦ ਕਰਕੇ ਮਨ ਨੂੰ ਜੋੜ ਕੇ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਦੇ ਨਾਲ ਜੋੜੋ।

ਵਾਹਿਗੁਰੂ। ਇਹ ਹੈ ਪ੍ਰੈਕਟੀਕਲ। ਗੁਰਬਾਣੀ ਗੁਰੂ ਜੀ ਨੂੰ ਕਮਾਉਣਾ, ਜੋ ਕਹਿ ਰਹੇ ਨੇ ਉਹ ਕਰਨਾ ਪੈਣਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਨ। ਆਪਾਂ ਸਾਰੇ ਸੇਵਕ ਹੈ। ਪ੍ਰਤੱਖ ਗੁਰੂ ਨਿਸਤਾਰੇ, ਕਿਤੇ ਪ੍ਰਤੱਖ ਸਤਿਗੁਰੂ ਤੁਹਾਡੇ ਜੀਵਨ ਨੂੰ ਸਫਲ ਕਰ ਦੇਣਗੇ। ਅੱਜ ਹੁਕਮਨਾਮਾ ਸਾਹਿਬ ਤੁਸੀਂ ਸਾਰਿਆਂ ਨੇ ਪੜ੍ਹਿਆ ਨਾ, ਅਤੇ ਸ਼ੁਰੂ ਕਿੱਥੋਂ ਕੀਤਾ? ਜਿਹੜੇ ਸਿਮਰ ਨਹੀਂ ਕਰਦੇ ਉਹਨਾਂ ਦਾ ਜਿਹੜਾ ਮਨ ਹੈ ਉਹ ਜ਼ਹਿਰ ਨਾਲ ਭਰੇ ਸੱਪ ਵਾਂਗੂ ਸੜਦਾ ਰਹਿੰਦਾ। ਬਿਨ ਸਿਮਰਨ ਜਿਉਂ ਜੀਵਨ ਬਲਣਾ, ਬਲਣਾ ਦਾ ਮੱਚਣਾ। ਅਤੇ ਕਿਵੇਂ? ਸਰਪ ਜੈਸੇ ਆਰਜਾਰੀ, ਵੱਡੀ ਆਰਜਾਰੀ ਦਾ ਲੰਮੀ ਉਮਰ ਦੇ ਸੱਪਾਂ ਦੀ, ਜਿਹੜੇ ਵੱਡੇ ਹੁੰਦੇ ਆ ਨਾ ਆਰਜਾਰੀ ਸੱਪ ਜਿਹਨੂੰ ਕਹਿੰਦੇ, ਉਹਦੀ ਉਮਰ ਬੜੀ ਲੰਮੀ ਹੁੰਦੀ ਹੈ, ਸੈਂਕੜੇ ਸਾਲ। ਤੋ ਉਹ ਕਿਸੇ ਪਹਾੜ ਦੀ ਖੱਡ 'ਚ ਬਹੁਤ ਮੋਟੇ ਹੋ ਜਾਂਦੇ, ਤੁਰਿਆ ਵੀ ਨਹੀਂ ਜਾਂਦਾ ਉਹਨਾਂ ਨੂੰ, ਪਰ ਜ਼ਹਿਰ ਬੜਾ ਹੁੰਦਾ। ਉਹਦੇ ਨਾਲ ਤੁਲਨਾ ਕੀਤੀ ਇਹ ਸੱਪ ਸਾਡੀ ਮਨ ਦੀ। ਕਿਤੇ ਜੇ ਸਿਮਰਨਾ ਨਾ ਕੀਤਾ ਤੁਸੀਂ, ਇਹ ਪੰਜਾਂ ਚੋਰਾਂ ਦੀ ਅਗਨ ਨੇ ਤੁਹਾਡੇ ਮਨ ਨੂੰ ਮਨੂਰ ਬਣਾ ਦੇਣਾ ਵਾ, ਸਾੜ ਦੇਣਾ ਵਾ। ਇਹ ਅਗਨਾਂ ਨੇ ਹੰਸ ਹੇਤ ਲੋਭ, ਹੰਸ ਹੁੰਦੀ ਹੋਮੇ, ਹੇਤ ਤੁਹਾਨੂੰ ਪਤਾ ਹੀ ਹੈ, ਲੋਭ ਕੋਪ, ਹੇਤ ਮੋਹ ਨੂੰ ਕਹਿੰਦੇ, ਲੋਭ ਦੀ ਅੱਗ, ਕ੍ਰੋਧ ਦੀ ਅੱਗ, ਕੋਪ ਹੁੰਦਾ ਕ੍ਰੋਧ। ਤੁਸੀਂ ਵੇਖੋ ਜਦੋਂ ਕਿਸੇ ਨੂੰ ਕ੍ਰੋਧ ਆਉਂਦਾ ਉਹਦਾ ਚਿਹਰਾ ਹੀ ਵਿਗੜ ਜਾਂਦਾ ਅਤੇ ਮਨ ਦਾ ਹੀ ਹਾਲ ਹੁੰਦਾ। ਜਿਹੜਾ ਕ੍ਰੋਧ ਜਿਹਨੂੰ ਆਉਂਦਾ ਨਾ ਉਹਦੀ ਸ਼ਕਲ ਵਿਗੜ ਜਾਂਦੀ ਹੈ, ਇੰਨੀ ਅੱਗ ਉਹਦੇ ਅੰਦਰ ਹੁੰਦੀ, ਮੱਚ ਜਾਂਦੀ। ਇਹ ਅਗਨ ਦ੍ਰਿਸ਼ਟਮਾਨ 'ਚ ਨਹੀਂ ਦਿਸਦੀ, ਦੁਨਿਆਵੀ ਅੱਗ ਤਾਂ ਆਪਾਂ ਵੇਖ ਲੈਂਦੇ ਨਾ, ਪਰ ਇਹ ਜ਼ਿਆਦਾ ਖਤਰਨਾਕ ਆ ਦ੍ਰਿਸ਼ਟਮਾਨ ਅਗਨ ਨਾਲੋਂ। ਉਹ ਤਾਂ ਪਾਣੀ ਨਾਲ ਬੁੱਝੇਗੀ, ਇਹ ਬੁੱਝਦੀ ਆ ਨਾਮ ਦੇ ਨਾਲ, ਅਤੇ ਨਾਮ ਆਪਾਂ ਜਪਦੇ ਨਹੀਂ। ਬਿਨ ਸਿਮਰਨ, ਸਿਮਰਨ ਨਹੀਂ ਕਰਦੇ ਤਾਂ ਤਾਂ ਉਹਨਾਂ ਲਿਖਿਆ। ਇਹਦੇ ਜਿਹੜੇ ਸਿਮਰ ਨਹੀਂ ਕਰਦੇ ਉਸ ਜ਼ਹਿਰੀ ਸੱਪ ਵਾਂਗੂ ਸੜਦੇ ਵਲਦੇ ਰਹਿੰਦੇ। ਬਿਨ ਸਿਮਰਨ ਜਿਉਂ, ਤੁਸੀਂ ਸਿਮਰਨ ਕਰ ਰਹੇ ਹੋ, ਤੁਸੀਂ ਮੰਨ ਲਈ ਗੱਲ ਅਤੇ ਸੁੱਖ ਮਿਲਣਾ ਸ਼ੁਰੂ ਹੋ ਗਿਆ। ਸਿਮਰੋ ਸਿਮਰ ਸਿਮਰ, ਮਨ ਸੁਖੀ ਹੋ ਗਿਆ, ਸੁੱਖ ਪਾਓ। ਤੋ ਕੱਲ ਕਲੇਸ਼ ਅਗਨ, ਕੱਲ ਕਲੇਸ਼ ਤਨ ਮਾਹੇ ਮਟਾਓ। ਇਹ ਵੀ ਮਿਟ ਸਕਦੀ ਹੈ ਮਨ ਦੀ ਅਗਨ, ਪਰ ਇਹਦੀ ਦਵਾਈ ਨਾਮ ਆ ਅੰਮ੍ਰਿਤ। ਏਕ ਨਾਮ ਅੰਮ੍ਰਿਤ ਉਹ ਦੇਵੇ, ਅਤੇ ਦੇਣਾ ਕਿੰਨੇ ਆ ਜਿਹਦਾ ਨਾਮ ਜਪੋਗੇ, ਉਹ ਅੰਮ੍ਰਿਤ ਦਿੰਦਾ। ਫਿਰ ਆਪਾਂ ਪਹਿਲਾਂ ਵੀ ਉਦਾਹਰਣ ਲਈ ਆ ਨਾ, ਵੀ ਬੜੀਆਂ ਚੀਜ਼ਾਂ ਠੰਡੀਆਂ ਮੰਨੀਆਂ ਗਈਆਂ ਨੇ, ਚੰਦਨ ਠੰਡਾ ਮੰਨਿਆ ਗਿਆ। ਚੰਦਨ ਜੇ ਤੁਸੀਂ ਚੰਦਨ ਮੱਥੇ 'ਤੇ ਲਾ ਲਓ ਤਾਂ ਗੁੱਸਾ ਆਉਣਾ ਹਟ ਜਾਂਦਾ, ਨਹੀਂ ਨਾ ਆਉਣਾ ਹਟਦਾ। ਚੰਦਨ ਬੜਾ ਠੰਡਾ ਵਾ, ਚੰਦਰਮਾ ਦੀ ਚਾਨਣੀ ਬੜੀ ਠੰਡੀ ਹੈ। ਚੰਦਨ ਚੰਦ ਨਾ ਸਰਦ ਰੁੱਤ, ਸਿਆਲ ਦੀ ਠੰਡ ਬੜੀ ਹੁੰਦੀ ਹੈ। ਸਿਆਲ 'ਚ ਕਰੋ ਤਾਂ ਹਟ ਜਾਂਦਾ, ਅੰਦਰ ਦੀ ਅਗਰ ਨਹੀਂ ਮਿਟਦੀ। ਇਹ ਬਾਹਰਲੀ ਠੰਡ ਜਿੰਨੀ ਮਰਜ਼ੀ ਹੋਵੇ, ਤਾਂ ਹੀ ਸਤਿਗੁਰਾਂ ਉਦਾਹਰਣਾਂ ਦਿੱਤੀਆਂ ਨਾ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੇ ਕਾਮ। ਕਾਮ ਕਹਿੰਦੇ ਅਗਰ ਸਾੜੇ ਨੂੰ, ਬਿਨ ਸਿਮਰਨ ਜਿਉਂ ਜੀਵਨ ਬਲਣਾ, ਉਹਨੂੰ ਕਾਮ ਵੀ ਲਿਖਿਆ, ਕਿਹਦੇ ਕਾਮ ਨਹੀਂ ਮਿਟਦਾ। ਪਰ ਅੱਗੇ ਦੱਸਿਆ ਸੀਤਲ ਕਿੱਦਾਂ ਹੁੰਦਾ ਮਨ, ਸੀਤਲ ਥੀ ਵੇ ਨਾਨਕਾ ਜਪਨ ਤੜੋ ਹਰ ਨਾਮ। ਆ ਜਿਹੜੇ ਜਪ ਰਹੇ ਇਹਨੇ ਠੰਡਾ ਕਰ ਦੇਣਾ ਮਨ, ਕਿਉਂਕਿ ਹੈ ਹੀ ਕੱਲ ਤਾਤੀ ਠੰਡਾ ਹਰ ਨਾਮ। ਕਲਯੁਗ ਦੀ ਅਗਨ ਬੜੀਆਂ ਤੱਤੀ ਹੈ। ਹੁਣੇ ਆਪਾਂ ਪੜ੍ਹਿਆ ਸੀ ਨਾ, ਪੰਚ ਅਗਨ ਤਿਸ ਲਾਗ ਰਹੇ, ਹੈ ਨਾ। ਮਨ ਜਿਹਨੂੰ ਕਹਿੰਦੇ ਕਾਇਆ ਆਰਨ ਮਨ ਵਿੱਚ ਲੋਹਾ, ਜਿਵੇਂ ਲੋਹਾ ਆਪਾਂ ਆਰਨ ਦੇ ਵਿੱਚ ਪਾ ਕੇ ਉਹਨੂੰ ਗਰਮ ਕਰਦੇ ਹਾਂ, ਇਹ ਆਧਾਰ ਦਿੱਤੀ ਹੈ। ਅਤੇ ਸੰਨੀ ਨੇ ਫੜਿਆ ਹੋਇਆ, ਚਿੰਤਾ ਨੇ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਤਗਨ ਤਿਤ ਲਾਗ ਰਹੀ,
ਕੋਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਸੰਨੀ ਕੀ ਕਰਦੀ ਹੈ, ਇੱਦਾਂ ਇੱਦਾਂ ਫੜ ਕੇ ਨਾ ਲੁਹਾਰ ਉਹ ਕੋਲਿਆਂ ਦੇ ਉੱਤੇ, ਕਦੀ ਇੱਧਰੋਂ ਸਾੜਦਾ ਲੋਹੇ ਨੂੰ, ਕਦੀ ਇੱਧਰੋਂ ਸਾੜਦਾ, ਲਾਲ ਕਰ ਦਿੰਦਾ। ਅਤੇ ਸੰਨੀ ਜਿਹੜੀ ਚਿੰਤਾ ਵਾ ਸਾਡੇ ਅੰਦਰ, ਉਹ ਇਹੋ ਕੰਮ ਕਰਦੀ ਸਾਡੇ ਮਨ ਨੂੰ। ਅਗਨਾ ਪੰਜ ਨੇ, ਹੰਸ ਹੇਤ ਲੋਭ ਕੋਪ, ਇਹ ਪੰਜੇ ਅਗਨਾ ਲੱਗੀਆਂ ਹੋਈਆਂ ਨੇ ਅਤੇ ਚਿੰਤਾ ਦੀ ਸੰਨੀ ਬਣੀ ਪਈ ਹੈ, ਅਤੇ ਇਹ ਫਿਰ ਸੜ ਸੜ ਕੇ ਮਨ ਮਨੂਰ ਹੋ ਗਿਆ। ਮਨੂਰ ਆਪਾਂ ਹੁਣੇ ਸਮਝਿਆ ਨਾ, ਮਨੂਰ ਦਾ ਦਰਿਆ

ਗੁਰੂ ਕੋਲ ਆ ਜਾਵੇ ਤੇ ਗੁਰੂ ਫਿਰ ਨੂੰ ਤਰੀਕਾ ਦੱਸ ਦਿੰਦਾ ਵੀ ਏਦਾਂ ਹੁਣ ਇਹਨੂੰ ਸੋਨਾ ਬਣਾਓ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤਾਂ ਨਾਨਕ ਤ੍ਰਿਸ਼ਟ ਸਦੇਹ ਬਿਨ ਸਿਮਰਨ ਜਿਉਂ ਜੀਵਨ ਬਲਨਾ ਸਰਪ ਜੈਸੇ ਅਰਜਾਰੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੁਹਾਰੇ ਇਹਦੇ ਭਾਵੇਂ ਜਿੰਨਾ ਮਰਜ਼ੀ ਉਹਦਾ ਰਾਜਾ ਉਹ ਇਸ ਜੀਵਨ ਨੂੰ ਹਾਰ ਕੇ ਜਾਵੇਗਾ ਫਿਰ ਸਰ ਕਹਿੰਦੇ ਤੁਹਾਡੀ ਗੱਲ ਕੀਤੀ ਕਹਿੰਦੇ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਵੇਖੋ ਜਿਹੜਾ ਹਾਰ ਕੇ ਜਾ ਰਿਹਾ ਗੁਰੂ ਨੂੰ ਜਿਤਾ ਦਿੰਦਾ ਵਾ ਜੇ ਆਪਾਂ ਇਹ ਸਮਝੀਏ ਵੀ ਅਸੀਂ ਜੀਵਨ ਹਾਰ ਜਾਣਾ ਵਾ ਤੇ ਸਤਿਗੁਰ ਦੀ ਸ਼ਰਨ 'ਚ ਆਉਣ ਦਾ ਕੀ ਫਾਇਦਾ ਹੋਇਆ ਸਾਨੂੰ ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਜਿਤਾ ਦੇਵੇਗਾ ਇਹ ਫਿਰ ਤਰੀਕਾ ਤੁਹਾਨੂੰ ਦੱਸ ਦੇਗਾ ਕਿ ਹੁਣ ਜਿੱਤਣਾ ਕਿੱਦਾਂ ਵਾ ਗੁਰਮੁਖ ਜਨਮ ਸਵਾਰ ਦਰਗਾ ਚੱਲਿਆ ਉਹ ਫਿਰ ਕੀ ਕਹਿੰਦੇ ਨੇ ਉਹ ਸਿਮਰਨ 'ਤੇ ਲਾ ਦਿੰਦੇ ਨੇ ਗੁਰੂ ਕੀ ਕਰਦੇ ਨੇ ਨਾਮ ਜਪਣ 'ਤੇ ਲਾ ਦਿੰਦੇ ਸਿਮਰੋ ਸਿਮਰ ਸਿਮਰ ਸੁੱਖ ਪਾਓ ਫਿਰ ਕਹਿੰਦੇ ਨੇ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਦੋਂ ਤੁਸੀਂ ਗੁਣ ਗਾਓਗੇ ਇਹ ਮਨ ਦੀ ਮੈਲ ਉੱਤਰ ਜਾਣੀ ਹੈ ਹਾਂਜੀ ਮਨ ਦੀ ਮੈਲ ਉੱਤਰ ਜਾਣੀ ਹੈ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਿਨ ਕੋ ਕਿਰਪਾ ਧਾਰੀ ਹੈ ਨਾ ਅਤੇ ਫਿਰ ਸਤਿਗੁਰੂ ਬਖਸ਼ਿਸ਼ ਕਰਦਾ ਉਹ ਪਹਿਲਾਂ ਗੁਣ ਗਾ ਕੇ ਨਾ ਫਿਰ ਬਖਸ਼ਿਸ਼ ਲਈਏ ਕਿਰਪਾ ਹੁੰਦੀ ਬਖਸ਼ਿਸ਼ ਗੁਰੂ ਦੀ ਹੈ ਨਾ ਗੁਣ ਗਾਉਣ ਨਾਲ ਹੀ ਮਨ ਦੀ ਜਿਹੜੀ ਹੈ ਮੈਲ ਉੱਤਰਨੀ ਸ਼ੁਰੂ ਹੋ ਜਾਂਦੀ ਗੁਣ ਗਾਵਤ ਤੇਰੀ ਉੱਤਰ ਸਮੈਲ ਅਗਨ ਖਤਮ ਹੋਣੀ ਸ਼ੁਰੂ ਹੋ ਜਾਂਦੀ ਬਿਨ ਸਜਾਏ ਹਉਮੈ ਬਿਖ ਫੈਲ ਆਓ ਗੁਣ ਗਾਈਏ ਅਤੇ ਜੀਵਨ ਨੂੰ ਜਿੱਤੀਏ ਆਪਾਂ ਵਾਹਿਗੁਰੂ

ਅੱਖਾਂ ਬੰਦ ਕਰਕੇ ਜੁੜ ਕੇ ਜਪਿਓ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ।

ਨੇਤਰ ਬੰਦ ਕਰਕੇ ਜੁੜ ਕੇ ਬੋਲ ਕੇ ਸੁਣਨਾ ਵਾਹਿਗੁਰੂ, ਫਿਰ ਇਹਨੇ ਸ਼ਾਂਤ ਹੋਣਾ ਮਨ ਨੇ। ਸਿਮਰੋ ਸਿਮਰ ਸਿਮਰ ਸੁਖ ਪਾਓ।

ਨੇਤਰ ਬੰਦ ਕਰਕੇ ਅੱਖਾਂ ਬੰਦ ਕਰਕੇ ਬੋਲ ਕੇ ਸੁਣਨਾ, ਮਨ ਸੁਣਦਾ ਫਿਰ ਅੱਖਾਂ ਚੋਂ ਮਨ ਕੰਨਾਂ ਚ ਆ ਜਾਂਦਾ। ਵਾਹ।

ਬਿਨ ਸਿਮਰਨ ਜਿਉਂ ਜੀਵਨ ਬੱਲਣਾ ਗੁਰਮੁਖ ਇੱਕ ਵਾਰੀ ਫਿਰ ਧਿਆਨ ਨਾਲ ਕਿਉਂਕਿ ਆਪਾਂ ਗੁਰਬਾਣੀ ਨੂੰ ਕਮਾ ਰਹੇ ਹਾਂ ਇਹ ਬੰਦਗੀ ਦਾ ਖਜ਼ਾਨਾ ਗੁਰਬਾਣੀ ਭਗਤੀ ਦਾ ਭੰਡਾਰ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਣਤ ਕਮਾਵਤ ਨਿਹਾਲ ਗਾਉਣਾ ਸੁਣਨਾ ਅਤੇ ਕਮਾਉਣਾ ਇਹ ਤਿੰਨ ਚੀਜ਼ਾਂ ਨੇ ਬਹੁਤੇ ਗੁਰਮੁਖ ਜਿਹੜੇ ਨੇ ਉਹ ਗਾਉਂਦੇ ਵੀ ਨੇ ਗਾਉਣਾ ਤਾਂ ਪੜ੍ਹਨਾ ਗੁਰਬਾਣੀ ਨੂੰ ਸੁਣਦੇ ਵੀ ਨੇ ਪਰ ਕਮਾਉਂਦੇ ਨਹੀਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਨ ਪ੍ਰਤੱਖ ਗੁਰੂ ਅਤੇ ਅੱਜ ਜੋ ਸਤਿਗੁਰਾਂ ਨੇ ਹੁਕਮਨਾਮਾ ਬਖਸ਼ਿਆ ਉਹਦੇ ਵਿੱਚ ਸਾਨੂੰ ਸਤਿਗੁਰਾਂ ਨੇ ਸਾਡੇ ਮਨ ਦੀ ਪਹਿਲਾਂ ਹਾਲਤ ਦੱਸੀ ਆ ਵੀ ਇਹ ਪੰਜ ਅਗਨਾਂ ਨੇ ਉਹਨਾਂ ਦੇ ਵਿੱਚ ਸੜ ਸੜ ਕੇ ਮਨ ਸਾਡਾ ਮਨੂਰ ਹੋ ਗਿਆ ਕਿਉਂਕਿ ਇਹ ਉਹ ਠੰਡੇ ਨਾਮ ਦਾ ਸਿਮਰਨ ਨਹੀਂ ਕਰਦਾ ਨਾਮ ਠੰਡਾ ਹੈ ਕੱਲ ਤਾਤੀ ਠੰਡਾ ਹਰਨਾਮ ਸਿਮਰਨ ਨਹੀਂ ਕਰਦਾ ਬਿਨ ਸਿਮਰਨ ਜਿਉਂ ਜੀਵਨ ਬੱਲਣਾ ਬਿਨ ਸਿਮਰਨ ਜਿਉਂ ਮਨ ਇੱਦਾਂ ਸੜਦਾ ਫਿਰ ਸਾਡਾ ਜਿਹੜਾ ਸਿਮਰਨ ਨਹੀਂ ਕਰਦਾ ਕਿਵੇਂ ਜਿਵੇਂ ਉਹ ਸੱਪ ਦੀ ਉਦਾਹਰਨ ਦਿੱਤੀ ਬੜੀ ਲੰਬੀ ਉਮਰ ਵਾਲਾ ਸੱਪ ਹੁੰਦਾ ਕਈ ਸੈਂਕੜੇ ਸਾਲ ਜ਼ਹਿਰ ਬੜਾ ਹੁੰਦਾ ਉਹ ਸੜਦਾ ਰਹਿੰਦਾ ਉਹ ਮਨ ਉੱਦਾਂ ਹੋ ਜਾਂਦਾ ਜਿਹੜਾ ਸਿਮਰ ਨਹੀਂ ਕਰਦਾ ਕਿਉਂਕਿ ਪੰਜ ਅਗਨਾਂ ਲੱਗੀਆਂ ਹੋਈਆਂ ਨੇ ਲਿਖਿਆ ਨਾ ਕਾਇਆ ਆਰਨ ਮਨ ਵਿੱਚ ਲੋਹਾ ਇਹ ਲੋਹਾ ਬਣਿਆ ਲੋਹਾ ਵਾ ਪੰਚ ਅਗਨ ਤਿੱਤ ਲਾਗ ਰਹੀ ਅਤੇ ਪਾਪਾਂ ਦੇ ਕੋਲੇ ਇੱਥੇ ਪੈ ਰਹੇ ਨੇ ਸੰਨੀ ਚਿੰਤਾ ਦੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਸੜਿਆ ਜਲਿਆ ਲਿਖਿਆ ਜਲਿਆ ਸੰਨੀ ਚਿੰਤ ਪਈ ਇਹ ਮਨੂਰ ਹੋ ਗਿਆ ਮਨੂਰ ਭਇਆ ਮਨੂਰ ਕੰਚਨ ਫਿਰ ਹੋਵੇ ਸਤਿਗੁਰ ਦੇ ਤੁਹਾਡਾ ਅੱਜ ਫਿਰ ਮਨ ਕੰਚਨ ਕਰ ਦੇਣਾ ਸੀ ਆਪਾਂ ਮਨੂਰ ਬਾਰੇ ਸਮਝਿਆ ਨਾ ਪਹਿਲਾਂ ਮਨੂਰ ਜਿਹੜਾ ਉਹ ਕਿਸੇ ਕੰਮ ਨਹੀਂ ਆਉਂਦਾ ਲੋਹੇ ਦਾ ਲੋਹੇ ਦੀ ਮੈਲ ਹੁੰਦੀ ਜੰਮੀ ਹੋਈ ਉਹ ਨਹੀਂ ਕਿਸੇ ਕੰਮ ਆਉਂਦੀ ਪਰ ਮਨ ਮਨੂਰ ਜਿਹੜਾ ਹੋ ਗਿਆ ਉਹ ਜੇ ਕਿਤੇ ਸਤਿਗੁਰ ਦੇ ਕੋਲ ਆ ਜਾਵੇ ਨਾ ਸਤਿਗੁਰ ਦੇ ਕੋਲ ਆ ਜਾਵੇ ਸਤਿਗੁਰ ਪਾਰਸ ਪਰਸਿਆਂ ਕੰਚਨ ਕਰੇ ਮਨੂਰ ਮਿਲਣਾ ਉਹ ਮਨੂਰ ਹੋਏ ਮਨ ਨੂੰ ਵੀ ਸੋਨਾ ਬਣਾ ਦਿੰਦਾ ਅੱਜ ਵੀ ਸਤਿਗੁਰਾਂ ਨੇ ਇਹੋ ਕਿਹਾ ਕੀ ਕਹਿੰਦੇ ਜਿਹੜੇ ਸਿਮਰ ਨਹੀਂ ਕਰਦੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਧਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੇ ਪ੍ਰਭ ਕੇ ਸਿਮਰਨ ਸਭ ਆਪਾਂ ਪੜ੍ਹਦੇ ਹਾਂ ਕਰਦੇ ਨਹੀਂ ਗੇ ਪ੍ਰਭ ਕੇ ਸਿਮਰ ਨਾ ਹੀ ਜੰਮ ਤਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਜਦੋਂ ਤੁਸੀਂ ਜੋੜ ਕੇ ਮਨ ਨੂੰ ਕਰਦੇ ਹੋ ਤਾਂ ਨਿਰਮਲ ਹੁੰਦਾ ਜਾਂਦਾ ਫਿਰ ਇਹਦੇ ਅੰਦਰੋਂ ਨਾਮ ਪ੍ਰਗਟ ਹੁੰਦਾ ਜਦੋਂ ਇਹ ਸੋਨਾ ਬਣਦਾ ਉਹਨੂੰ ਅੰਮ੍ਰਿਤ ਨਾਮ ਕਿਹਾ ਜਦੋਂ ਮੈਲ ਨਿਕਲ ਗਈ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਉਦੋਂ ਪ੍ਰਗਟ ਹੋ ਜਾਂਦਾ ਉੱਥੇ ਫਿਰ ਕਹਿੰਦੇ ਸਿਮਰਨ ਕਰਨਾ ਪੈਣਾ ਤੁਹਾਨੂੰ ਕੀ ਲਿਖਿਆ ਉਹਨਾਂ ਨੇ ਕਿ ਬਿਨ ਸਿਮਰਨ ਜਿਉਂ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋ ਹਾਰੀ ਹਾਰ ਕੇ ਜਾਊਗਾ ਅਤੇ ਹੁਣ ਆਪਾਂ ਸਤਿਗੁਰ ਦੀ ਸ਼ਰਨ 'ਚ ਆ ਗਏ ਅਤੇ ਜਿਹੜਾ ਸਤਿਗੁਰ ਦੀ ਸ਼ਰਨ 'ਚ ਆ ਕੇ ਵੀ ਹਾਰ ਗਿਆ ਤਾਂ ਫਿਰ ਫਾਇਦਾ ਕੀ ਹੋਇਆ ਸਤਿਗੁਰੂ ਨਹੀਂ ਹਾਰਨ ਦਿੰਦਾ ਮਨ ਕਿਉਂ ਵੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਉਹਨਾਂ ਨੇ ਸਾਨੂੰ ਜਿਤਾ ਦੇਣਾ ਵਾ ਉਹਨਾਂ ਪਤਾ ਕੀ ਕਹਿਣਾ ਵਾ ਆ ਵੇਖੋ ਅੱਗੇ ਕੀ ਲਿਖਿਆ ਵਾ ਕਿਤੇ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾ ਕੇ ਕਿਰਪਾ ਧਾਰੀ ਉਹ ਗੁਣ ਗਾਉਣ ਲਾ ਦਿੰਦਾ ਵਾ ਅਤੇ ਮੈਲ ਮਨ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ ਗੁਣ ਗਾਵਤ ਤੇਰੀ ਉੱਤਰ ਸਮੈਲ ਬਿਨ ਸਜਾਏ ਇਹੋ ਹੀ ਅਗਨਾਂ ਸੀਗੀਆਂ ਨਾ ਕਾਹਦੇ 'ਚ ਸੜ ਰਿਹਾ ਸੀ ਮਨ ਸਿਮਰ ਨਹੀਂ ਸੀ ਕਰਨਾ ਅਤੇ ਪੰਜ ਹੈਵੀ ਹੋ ਗਏ ਜਿਹਨਾਂ 'ਤੇ ਪੰਜ ਹੈਵੀ ਹੋ ਅਤੇ ਉਹਨੂੰ ਛੇਵਾਂ ਇਹ ਲੱਗ ਜਾਂਦਾ ਵਾ ਜਿਹੜਾ ਅੱਜ ਹੁਣੇ ਗੁਰਮੁਖਾਂ ਦਾ ਹੁਕਮਨਾਮਾ ਸਰਵਣ ਕਰਾਇਆ ਅਰਦਾਸ ਕੀਤੀ ਸੀ ਐਸੋ ਗੁਣ ਮੇਰੋ ਪ੍ਰਭ ਜੀ ਕੇਨ
ਹੁਣੇ ਹੁਕਮਨਾਮਾ ਆਇਆ ਸੀਗਾ ਜਦੋਂ ਭੋਗ ਪਿਆ ਆ ਫਿਊਨਰਲ ਦਾ ਭੋਗ ਪਿਆ ਉੱਥੇ ਹੁਕਮਨਾਮਾ ਸਾਹਿਬ ਸਤਿਗੁਰਾਂ ਬਖਸ਼ਿਆ ਹੁਣੇ ਹੀ ਕੀ ਕਿਹਾ ਸੀ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰਗ ਰੋਗ ਉਹ ਪੁੱਛਦੇ ਛੇਵਾਂ ਕਿਹੜਾ ਆ ਗਿਆ ਪੰਜ ਤਾਂ ਸੁਣੇ ਹੀ ਜਿਨ੍ਹਾਂ ਚ ਪੰਜੇ ਹਾਵੀ ਹੁੰਦੇ ਆ ਉਹਨਾਂ ਨੂੰ ਇਹ ਅਹੰਗ ਰੋਗ ਲੱਗਦਾ ਜਿਹਨੂੰ ਹਉਮੇ ਕਹਿੰਦੇ ਹਉਮੇ ਦੀਰਘ ਰੋਗ ਹੈ ਸਾਰੇ ਖਤਮ ਹੋ ਜਾਣਗੇ ਇਹਨਾਂ ਚ ਹੀ ਸੜਦਾ ਵਾ ਇਹਨਾਂ ਦੇ ਵਿੱਚ ਹੀ ਮਨ ਸਾਡਾ ਹੰਸ ਹੇਤ ਲੋਭ ਕੋ ਪਚਾਰੇ ਨਦੀਆਂ ਅੱਗ ਪਵੇਂ ਦੱਜੇ ਨਾਨਕਾ ਤਰੀਏ ਚਰਨੀ ਲੱਗ ਚਰਨ ਗਿਆ ਨਾਮ ਨੂੰ ਹੁਣ ਜੇ ਨਾਮ ਨਹੀਂ ਜਪਦਾ ਤਾਂ ਫਿਰ ਤਾਂ ਸੜਦਾ ਹੀ ਹੈ ਉਹ ਉਹਨਾਂ ਫੈਸਲਾ ਦੇ ਦਿੱਤਾ ਕਹਿੰਦੇ ਬਿਨ ਸਿਮਰਨ ਜਿਉ ਜੀਵਨ ਬਲਣਾ ਸਰਪ ਜੈਸੇ ਉਹ ਸੱਪ ਵਾਂਗੂ ਸੜਦਾ ਰਹਿੰਦਾ ਫਿਰ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ ਫਿਰ ਕਹਿੰਦੇ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾਕ ਕਿਰਪਾ ਧਾਰੀ ਆ ਤੁਹਾਡੇ ਤੇ ਬਖਸ਼ਿਸ਼ ਕਰਤੀ ਉਹਨੂੰ ਦੱਸ ਦਿੱਤਾ ਸਤਿਗੁਰਾਂ ਵੀ ਤੁਹਾਨੂੰ ਨਹੀਂ ਹਾਰਨ ਦੇਣਾ ਸੋ ਸੁਖੀ ਆ ਤੁਹਾਨੂੰ ਉਸ ਜਨਮ ਸੋ ਸੁਖੀ ਆ ਵੇਖੋ ਸਤਿਗੁਰਾਂ ਨੇ ਕੀ ਬਖਸ਼ਿਸ਼ ਕਰ ਧੰਨ ਉਸ ਜਨਮ ਨਾਨਕ ਤਿਸ ਭਲਾਰੀ ਗੁਰੂ ਸਾਹਿਬ ਐਸੇ ਗੁਰਸਿੱਖ ਨੂੰ ਬਲਹਾਰ ਜਾਂਦੇ ਨੇ ਗੁਰੂ ਰਾਮਦਾਸ ਪਤਾ ਕੀ ਕਹਿੰਦੇ ਆ ਕਿਤੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ ਜੋ ਆਪ ਜਪੇ ਸਾਡੀ ਡਿਊਟੀ ਲਾਈ ਅਸੀਂ ਆਪ ਨੂੰ ਨਹੀਂ ਜਪਦੇ ਨਾ ਜਪਾਉਣਾ ਕੀ ਸਾਰੇ ਭਾਵੇਂ ਘਰਾਂ 'ਚ ਜਪਾਇਆ ਕਰੋ ਤੁਸੀਂ ਆਪਣੇ ਪਰਿਵਾਰ ਨੂੰ ਹੀ ਇਹ ਡਿਊਟੀ ਕਰਿਆ ਕਰੋ ਹੈ ਨਾ ਆਪ ਜਪਾਏ ਜਪੇ ਸੋ ਨਾਓ ਇੱਕ ਇਹ ਵੀ ਆਉਂਦਾ ਸ਼ਬਦ ਕਈ ਕਹਿ ਦਿੰਦੇ ਜੀ ਆਹੋ ਕੋਈ ਨਹੀਂ ਜਦੋਂ ਜਪਾਊਗਾ ਜਪ ਲਾਂਗੇ ਜਿਹੜੇ ਸਤਿਗੁਰ ਦੀ ਸ਼ਰਨ 'ਚ ਆ ਗਏ ਉਹ ਤਾਂ ਸਿੱਖ ਗਏ ਉਹਨਾਂ ਨੂੰ ਇਹ ਗਲਤ ਨਹੀਂ ਫੱਬਦੀ ਬਾਕੀ ਕੰਮ ਜਿਹੜੇ ਉਹ ਕਰੀ ਜਾਂਦੇ ਆ ਅਤੇ ਸਿਮਰਨ ਵਾਰੀ ਇੱਦਾਂ ਕਹਿ ਦਿੰਦੇ ਆ ਜੀ ਆਪੇ ਉਹਨੇ ਹੀ ਜਪਾਉਣਾ ਹੈ ਨਾ ਅਤੇ ਗੁਰੂ ਰਾਮਦਾਸ ਜੀ ਕਹਿੰਦੇ ਉੱਦਮ ਕਰੋਗੇ ਤਾਂ ਗੁਰੂ ਸਤਿਗੁਰ ਕਾ ਜੋ ਸਿੱਖ ਖਾਏ ਸੋ ਭੜਕੇ ਉਠਰ ਉੱਦਮ ਕਰੇ ਉੱਦਮ ਕਰੇਂਦਿਆਂ ਜੀਉ ਤੂੰ ਕਮਾਵਦਿਆਂ ਸੁਖ ਪੁੰਜ ਧਿਆਵਦਿਆਂ ਤੂੰ ਪ੍ਰਭੂ ਨਾਨਕ ਉਤਰੀ ਚਿੰਤ ਮਨ ਜਲਿਆ ਸੰਨੀ ਚਿੰਤ ਪਈ ਇਹ ਐਂ ਪੂਰਾ ਸਾੜਦੀ ਹੈ ਮਨ ਜਿੱਦਾਂ ਲੁਹਾਰ ਸਾੜਦਾ ਨਾ ਲੋਹੇ ਨੂੰ ਲਾਲ ਕਰ ਦਿੰਦਾ ਇੱਦਾਂ ਮਨ ਇੱਕ ਆਇਆ ਆਰਨ ਮਨ ਵਿੱਚ ਲੋਹਾ ਅਤੇ ਉਹਦੇ ਵਿੱਚ ਕਹਿੰਦੇ ਜਦੋਂ ਤੁਸੀਂ ਫਿਰ ਏਕ ਨਾਮ ਅੰਮ੍ਰਿਤ ਉਹ ਦੇਵੈ ਤਾਂ ਨਾਨਕ ਤ੍ਰਿਸ਼ਟਸ ਦੇਹਾ ਆਓ ਸਮਾਂ ਹੋ ਗਿਆ ਪੰਜ ਕੁ ਮਿੰਟ ਰਹਿ ਗਏ ਆਪਣੇ ਕੋਲ ਪੰਜ ਮਿੰਟ ਹੁਣ ਆਪਾਂ ਇਹ ਅਗਨ ਨੂੰ ਬੁਝਾਈਏ ਮਨ ਅੱਖਾਂ ਬੰਦ ਕਰਦੇ ਮਨ ਨੇਤਰਾਂ 'ਚੋਂ ਕੰਨਾਂ 'ਚ ਆ ਜਾਂਦਾ ਫਿਰ ਇਹ ਅੰਮ੍ਰਿਤ ਨਾਮ ਨਾਲ ਜੋੜੋ ਵਾਹਿਗੁਰੂ।

0: su gran imperio. ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾ ਕੋ ਕਿਰਪਾ ਧਾਰੀ ਆਪਣੇ ਤੇ ਸਤਿਗੁਰਾਂ ਨੇ ਆਪ ਕਿਰਪਾ ਕਰਕੇ ਸੰਗਤ ਚ ਸੱਦ ਕੇ ਆਪਣੇ ਗੁਣ ਗਵਾਏ ਨੇ ਸੋ ਸੁਖੀ ਆ ਧੰਨ ਉਸ ਜਨਮਾਂ ਨਾਨਕ ਤਿਸ ਬਲਹਾਰੀ ਤੁਹਾਡੇ ਤੋਂ ਸਤਿਗੁਰੂ ਬਲਹਾਰ ਜਾਂਦੇ ਸੋ ਚੰਦਨ ਚਾਂਦਨ ਸਰਦ ਰੁੱਤ ਮੂਲ ਨਾ ਮਿਟਹੀ ਕਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਇਹ ਤੁਸੀਂ ਉੱਠਦਿਆਂ ਬਹਿੰਦਿਆਂ ਕੰਮ ਕਰਦਿਆਂ ਵੀ ਸਿਮਰਨ ਨਹੀਂ ਛੱਡਣਾ ਪ੍ਰਭ ਕਾ ਸਿਮਰਨ ਸਭ ਤੇ ਉੱਚ ਸੋ ਹੁਣ ਸਿਮਰਨ ਦਾ ਸਮਾਂ ਸਮਾਪਤ ਹੈ ਆਪਾਂ ਵੀਰਵਾਰ ਵੀ 4 to 6 ਸੈਟਰਡੇ ਵੀ 4 to 6 ਅਤੇ ਸੰਡੇ ਵੀ 4 to 6 ਇੱਥੇ ਨਾਮ ਜਪਦੇ ਆਇਆ ਕਰੋ ਸਾਰੇ ਸੋ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਮੁਖਾਂ ਪਾਸੋਂ ਪਾਵਨ ਸ੍ਰੀ ਰਹਿਰਾਜ ਸਾਹਿਬ ਜੀ ਦੇ ਜਾਪ ਪਾਠ ਸਰਵਣ ਕਰੋ ਜੀ ਵਿਚਾਰ ਕਰਦਿਆਂ ਸਿਮਰਨ ਕਰਾਉਂਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਗੁਰੂ ਅਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru.

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਆਈ, ਕਹ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ,

ਸਾਹੀ ਦਸਵੀਂ ਚਾਉ ਪਈ ਪੁਨ ਰਾਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੁਹ ਪਣ ਬ੍ਰਿਸ਼ਟ ਗਗਨ ਤੇ ਪਹੀ ਸਭ ਹਿਣ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸਟਨ ਦਾਹ ਗਰੀਬ ਨਿਵਾਜਾ ਅਖਿਲ ਭਵਨ ਕੇ

ਈ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਵਯੰ ਪਵ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗ੍ਰਹੋ।

ਥਾਰਾ ਦਾਸ ਜਾਣ ਦੇ ਹਾਥੀ ਉਬਾਰੂ ਹਮਰੇ ਸਭ ਬੈਰੀਆਂ ਸੰਘਾਰੂ ਪ੍ਰਿਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦ ਨਾਨਾ।

ਦੋਹਰਾ ਕਾਲ ਪੁਰਖ ਕੀ ਦੇਹ ਮੋਹ ਕੋਟ ਕਬਿਸਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਾਸ ਕਰੋਰ ਜਲੇਹ ਦੋਹਰਾ।

ਕੀਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪੈ ਹੋਈ, ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ ਪੌੜੀ।

ਅਰਦਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰੱਖ ਆਵ ਕਾਲ ਪੁਰਖ ਵਾਹਿਗੁਰੂ

ਤਾਡੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓਟ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀਆਂ ਦੇ ਹਜ਼ੂਰ ਸੋਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ, ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਨ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਆਪ ਹੁਣ ਆਰਤੀ ਆਰਤੀ ਦੇ ਕੀਰਤਨ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਪੁੱਲ ਚੁੱਕ ਦੀ ਖੇਮਾ ਸਵਾਹ। ਹੁਣ ਆਪ ਜੀਆਂ ਨੂੰ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਤਿਕਾਰਯੋਗ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਸੋਹਦਾ ਰਹਿਰਾਜ ਸਾਹਿਬ ਜੀ ਦੇ ਪਾਠ, ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਗੁਰੂ ਸਰੂਪ ਸਾਧ ਸੰਗਤ ਜੀ ਇਸ ਅਸਥਾਨ 'ਤੇ ਰਾਤਰੀ ਦੇ ਦੀਵਾਨਾਂ ਵਿੱਚ ਸੰਧਿਆ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਚਨਾਂ ਦੀ ਲੜੀਵਾਰ ਕਥਾ ਵਿਚਾਰ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਉਸ ਅਧੀਨ ਹੁਣੇ ਹੁਣੇ ਆਪ ਜੀ ਨੇ ਚੌਂਕੀਦਾਰ ਪਾਸੋਂ ਜੋ ਬਚਨ ਸਰਵਣ ਕੀਤੇ ਹਨ, ਗੁਰੂ ਸਰੂਪ ਸਾਧ ਸੰਗਤ ਜੀ ਇਹ ਪਵਿੱਤਰ ਬਚਨ

ਕੀਤੀ ਹੋਈ ਇਹ ਖਾਸ ਬਾਣੀ ਜਿਸ ਦਾ ਸਿਰਲੇਖ ਪੱਟੀ ਹੈ, ਇਹ 434 ਅੰਗ ਦੇ ਉੱਤੇ ਸ਼ਿਸ਼ੋਭਤ ਹੈ, ਦਰਜ ਹੈ। ਅੱਜ ਦਾ ਇੱਕ ਪਦਾ ਜੋ ਇਸ ਸੀਮਤ ਸਮੇਂ ਵਿੱਚ ਮੈਂ ਆਪ ਜੀ ਨਾਲ ਵਿਚਾਰਨ ਦਾ ਯਤਨ ਕਰਨਾ ਹੈ, ਉਸ ਨੂੰ ਮੈਂ ਆਪ ਜੀ ਨਾਲ ਵਿਚਾਰਾਂ। ਉਸ ਤੋਂ ਪਹਿਲਾਂ ਸਨਿਮਰ ਇੱਕ ਸੰਖੇਪ ਜਿਹੀ ਬੇਨਤੀ। ਕਿਸੇ ਮਨੁੱਖ ਨੂੰ ਕਿਸੇ ਸਿਆਣੇ ਨੇ ਕਿਹਾ ਵੀ ਸਾਗਰ ਦੇ ਵਿੱਚ ਬੜੇ ਪਦਾਰਥ ਹੁੰਦੇ ਨੇ, ਸਮੁੰਦਰ ਵਿੱਚ ਬਹੁਤ ਸਾਰੇ ਬੇਸ਼ਕੀਮਤੀ ਪਦਾਰਥ ਹੁੰਦੇ ਨੇ, ਲੋਕ ਲਿਆਉਂਦੇ ਨੇ ਔਰ ਗਨੀਮ ਹੋ ਜਾਂਦੇ ਨੇ, ਅਮੀਰ ਹੋ ਜਾਂਦੇ ਨੇ। ਮੁਤਲਾਸ਼ੀ ਸੀ, ਲੋੜਵੰਦ ਸੀ, ਗਰੀਬ ਸੀ, ਪਹੁੰਚ ਗਿਆ ਔਰ ਜਿਹਨੇ 10 ਪਾਈ ਸੀ ਉਹਦੇ ਕੋਲ ਆਇਆ, ਕਹਿਣ ਲੱਗਾ ਜੀ ਤੁਸੀਂ ਕਹਿੰਦੇ ਸੋ ਪਦਾਰਥ ਬਹੁਤ ਨੇ, ਮੈਂ 2-3 ਦਿਨ ਅਤੇ 2-3 ਰਾਤਾਂ ਉੱਥੇ ਲਾ ਕੇ ਆਇਆ, ਮੈਨੂੰ ਪਦਾਰਥ ਕੋਈ ਨਹੀਂ ਪ੍ਰਾਪਤ ਹੋਇਆ। ਉਹ ਕਹਿਣ ਲੱਗੇ ਗਏ ਕਿੱਥੇ ਸੋ, ਕਹਿਣ ਲੱਗੇ ਜੀ ਸਮੁੰਦਰ। ਸਮੁੰਦਰ ਵਿੱਚ ਕਿੱਥੇ ਗਏ ਸੋ, ਕਹਿਣ ਲੱਗੇ ਜੀ ਮੈਂ ਕਿਨਾਰੇ 'ਤੇ ਬੈਠਾ ਰਿਹਾ, ਮੈਂ ਬੜੀ ਕੋਸ਼ਿਸ਼ ਕੀਤੀ ਘੁੰਮ ਕੇ ਇੱਧਰ ਜਾ ਕੇ ਉੱਧਰ ਜਾ ਕੇ, ਮੈਨੂੰ ਕਿਨਾਰੇ ਤੋਂ ਕੋਈ ਪਦਾਰਥ ਪ੍ਰਾਪਤ ਹੋ ਜਾਏ। ਉਹ ਕਹਿਣ ਲੱਗੇ ਕਿਨਾਰੇ ਤੋਂ ਘੋਗੇ ਪ੍ਰਾਪਤ ਹੋ ਸਕਦੇ ਨੇ, ਕੌਡੀਆਂ ਪ੍ਰਾਪਤ ਹੋ ਸਕਦੀਆਂ ਨੇ, ਜੇ ਮੋਤੀ ਪ੍ਰਾਪਤ ਕਰਨੇ ਹੋਣ ਫਿਰ ਸਾਗਰ ਦੀ ਸਤਹਿ ਤੱਕ ਜਾਣਾ ਪੈਂਦਾ, ਉਹਦੇ ਵਿੱਚ ਡੁੱਬਣਾ ਪੈਂਦਾ। ਗੁਰੂ ਸਵਾਰਿਓ, ਇਸੇ ਪ੍ਰਕਾਰ ਗੁਰਬਾਣੀ ਵਿੱਚ ਬੇਅੰਤ ਬਖਸ਼ਾਂ ਮੌਜੂਦ ਨੇ, ਪਰ ਉਹਦੇ ਵਾਸਤੇ ਇਹਦੇ ਵਿੱਚ ਉਤਰਨਾ ਪੈਂਦਾ, ਸੈਂਸ ਬੜੇ ਇਕਾਗਰ ਹੋ ਕੇ ਇਹਨਾਂ ਬਚਨਾਂ ਨੂੰ ਪੜ੍ਹਨ ਦੀ ਜ਼ਰੂਰਤ ਹੁੰਦੀ ਹੈ, ਸਮਝਣ ਦੀ ਜ਼ਰੂਰਤ ਹੁੰਦੀ ਹੈ। ਜਿੰਨੀ ਸਮੱਗਰ ਇਕਾਗਰਤਾ ਨਾਲ ਇਹਨਾਂ ਬਚਨਾਂ ਵੱਲ ਤਵੱਜੋ ਦੇ ਲਈਏ, ਫਿਰ ਸਮਝ ਆਉਂਦੀ ਹੈ ਕਿ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਪਦਾਰਥ, ਇਹ ਉਹਨਾਂ ਦੇ ਹੱਥ ਚੜਦਾ ਜਿਹੜੇ ਗੁਰਬਾਣੀ ਦੇ ਅੰਤਰੀਵ ਭਾਵ ਵਿੱਚ ਡੁੱਬਦੇ ਨੇ, ਭਾਵ ਗੁਰਬਾਣੀ ਦੇ ਸਾਰਾਂਸ਼ ਨੂੰ ਸਮਝਣ ਦਾ ਯਤਨ ਕਰਦੇ ਨੇ। ਕਿਉਂਕਿ ਗੁਰਬਾਣੀ ਵਿੱਚ ਮੈਸੇਜ ਹੈ, ਜਿਵੇਂ ਕੋਈ ਵਿਅਕਤੀ ਆਪਣੀ ਮੋਟਰ ਵਿੱਚ GPS ਤੇ ਲਗਾ ਲਵੇ ਪਰ ਨਾ ਤਾਂ ਉਹਨੂੰ ਆਪਣੀ ਡੈਸਟੀਨੇਸ਼ਨ ਫੀਡ ਕਰਨੀ ਆਵੇ, GPS ਨੂੰ ਓਪਰੇਟ ਹੀ ਨਾ ਕਰਨਾ ਆਵੇ, ਅਤੇ ਜੇ ਓਪਰੇਟ ਕਰਨਾ ਆਵੇ ਤਾਂ ਉਹਨੂੰ ਫੋਲੋ ਨਾ ਕਰੇ, ਤਾਂ ਫਿਰ GPS ਵੀ ਉਹਨੂੰ ਡੈਸਟੀਨੇਸ਼ਨ 'ਤੇ ਨਹੀਂ ਲਿਜਾ ਸਕਦਾ। ਇਸੇ ਪ੍ਰਕਾਰ ਗੁਰਬਾਣੀ ਸਾਡਾ ਮਾਰਗਦਰਸ਼ਨ ਕਰਦੀ ਹੈ, ਪਰ ਜਦੋਂ ਸਾਨੂੰ ਗੁਰਬਾਣੀ ਸਮਝ ਨਹੀਂ ਆ ਜਾਏ, ਫਿਰ ਆਪਣੇ ਜੀਵਨ ਵਿੱਚ ਅਪਲਾਈ ਕਰਨੀ ਆ ਜਾਏ, ਫਿਰ ਇਹ ਸੰਸਾਰ ਤੋਂ ਯਾਤਰਾ ਸ਼ੁਰੂ ਕਰਾ ਕੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਸਪੀਡ ਬ੍ਰੇਕਰ ਪਾਰ ਕਰਾ ਕੇ, ਆਸਾ ਤ੍ਰਿਸ਼ਨਾ ਦੀਆਂ ਘਾਟੀਆਂ ਨੂੰ ਪਾਰ ਕਰਾ ਕੇ ਇਹ ਸਾਨੂੰ ਆਨੰਦਗੜ੍ਹ ਰਿਆਸਤ ਵਿੱਚ ਲੈ ਜਾਂਦੀ ਹੈ। ਈਵਨ ਇੱਥੋਂ ਤੱਕ ਵੀ ਬੇਗਮਪੁਰਾ ਸ਼ਹਿਰ ਵੀ ਦਿਸ ਪੈਂਦਾ, ਉਹਦੇ ਵਿੱਚ ਮਹਿਬੂਬ ਦਾ ਚਬਾਰਾ। ਫਿਰ ਸਾਨੂੰ ਗੁਰਬਾਣੀ ਦੱਸਦੀ ਹੈ ਵੀ ਚਬਾਰੇ 'ਤੇ ਚੜ੍ਹਨ ਲਈ ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ ਔਰ ਕਰਮ ਖੰਡ ਦੀ ਸੀੜੀ 'ਤੇ ਖੜ੍ਹੇ ਹੋ ਕੇ ਨੋਕ ਕਰ, ਫਿਰ ਦਰਵਾਜ਼ਾ ਖੁੱਲ੍ਹੇਗਾ ਔਰ ਤੂੰ ਸੱਚ ਖੰਡ ਵਿੱਚ ਪ੍ਰਵੇਸ਼ ਹੋਵੇਂਗਾ ਔਰ ਤੇਰੇ ਮੂੰਹੋਂ ਨਿਕਲ ਜਾਏਗਾ ਅਬ ਤੋਂ ਜਾਏ ਚੜ੍ਹੈ ਸਿੰਘਾਸਨ, ਮਿਲੈ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣ। ਮੇਰੇ ਕਹਿਣ ਤੋਂ ਮੁਰਾਦ ਬਈ ਇਹਦੇ ਲਈ ਜਿਵੇਂ ਮੈਥੇਮੈਟਿਕਸ ਦਾ ਕੋਈ ਮੈਥਡ ਸਮਝਣਾ ਹੋਵੇ ਤੇ ਸਮੱਗਰ ਇਕਾਗਰਤਾ ਚਾਹੀਦੀ ਏ, ਉਸ ਤਰ੍ਹਾਂ ਇਹਦੇ ਵਿੱਚ ਉਤਰਨਾ ਪੈਂਦਾ। ਪਹਿਲਾਂ ਪਦਾਰਥ ਜੱਜੈ ਜੋਤ ਹੇਰ ਲਈ ਤੇਰੀ, ਇੱਥੇ ਜੋਤ ਕਿਹਨੂੰ ਕਿਹਾ ਗਿਆ, ਫਿਰ ਉਹਦਾ ਸਰਲ ਅਰਥ, ਫਿਰ ਉਹਦਾ ਭਾਵ ਅਰਥ, ਫਿਰ ਉਹਦੀ ਵਿਆਖਿਆ, ਫਿਰ ਗੱਲ ਖਾਨੇ 'ਚ ਪੈਂਦੀ। ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ। ਹਜ਼ੂਰ ਨੇ ਬਚਨ ਸ਼ੁਰੂ ਕੀਤਾ ਜੱਜੈ, ਜੱਜੇ ਅੱਖਰ ਤੋਂ ਵਰਨਮਾਲਾ ਦੇ ਕ੍ਰਮ ਅਨੁਸਾਰ ਅੱਖਰਾਂ ਦੇ ਆਧਾਰ 'ਤੇ ਸ਼ੁਭ ਉਪਦੇਸ਼ ਗੁਰੂ ਅਮਰਦਾਸ ਜੀ ਦਾ, ਜੱਜੈ ਜੋਤ ਹੇਰ ਲਈ ਤੇਰੀ ਮੂੜੇ ਅੰਤ ਗਿਆ ਪਛਤਾਵੇਂਗਾ।
ਇਹ ਮੂਰਖ ਆ ਜਿਹੜਾ ਤੂੰ ਕੇਵਲ ਦੁਨਿਆਵੀ ਲੇਖਾ ਸਿੱਖਿਆ ਹੈ ਨਾ, ਹਰ ਵੇਲੇ ਤੂੰ ਇਹ ਸੋਚਦਾ ਰਹਿੰਦਾ ਬਈ ਖਟਿਆ ਕੀ ਹੈ, ਗਵਾਇਆ ਕੀ ਹੈ। ਇਹ ਜਿਹੜੀ ਤੇਰੀ ਬਿਰਤੀ ਹਰ ਵੇਲੇ ਮਾਇਆ ਮਨੋ ਨਾ ਵੀਸਰੈ ਹੈ, ਮੰਗੈ ਦਮਾ ਦਮ, ਇਹ ਜਿਹੜੇ ਹਰ ਦਮ ਨਾਲ ਤੇਰੀਆਂ ਮੰਗਾਂ ਨੇ, ਉਸ ਪਾਸੇ ਤੇਰੀ ਬਿਰਤੀ ਜ਼ਿਆਦੀ ਹੋਣ ਕਾਰਨ ਤੇਰੀ ਜੋਤ ਦੇ ਇੱਥੇ ਅੱਖਰੀ ਅਰਥ ਨੇ ਅਕਲ, ਇੱਥੇ ਜੋਤ ਦੇ ਅੱਖਰੀ ਅਰਥ ਨੇ ਮਤ। ਤੇਰੀ ਜਿਹੜੀ ਸ਼ੁੱਭ ਮਤ ਸੀ ਉਹ ਖਤਮ ਹੋ ਗਈ ਹੈ, ਔਰ ਸ਼ੁੱਭ ਮਤ ਨਾ ਹੋਣ ਕਾਰਨ ਤੇਰੀ ਬਿਰਤੀ ਇੱਕ ਪਾਸੜ ਹੋ ਗਈ ਹੈ, ਔਰ ਇਵਜ ਵਜੋਂ ਤੈਨੂੰ ਸੰਸਾਰ ਤੋਂ ਜਾਣ ਲੱਗਿਆ ਬਹੁਤ ਪਛਤਾਉਣਾ ਪਏਗਾ। ਕਿਉਂਕਿ ਜਦੋਂ ਤੱਕ ਮਨੁੱਖ ਦੀ ਮਤ ਕੰਮ ਨਾ ਕਰੇ ਸਾਧ ਸੰਗਤ ਜੀ, ਉਦੋਂ ਤੱਕ ਉਹਨੂੰ ਉਚਿਤ ਅਤੇ ਅਨਉਚਿਤ ਦੀ ਪਹਿਚਾਨ ਨਹੀਂ ਹੁੰਦੀ। ਇਸ ਲਈ ਗੁਰਮਤ ਨੇ ਹੱਛੀ ਮਤ ਦੇ ਉੱਤੇ ਜ਼ੋਰ ਦਿੱਤਾ। ਇੱਥੋਂ ਤੱਕ ਸਾਧ ਸੰਗਤ ਜੀ, ਕਿਤੇ ਕਿਤੇ ਬਾਣੀਕਾਰਾਂ ਨੇ ਇਹ ਵੀ ਲਿਖ ਦਿੱਤਾ ਵੀ ਭਾਵੇਂ ਪਾਠ ਪੜ੍ਹ ਲੈ, ਭਾਵੇਂ ਵੇਦਾਂ ਧਾਰਮਿਕ ਗ੍ਰੰਥਾਂ ਦੀ ਵਿਚਾਰ ਵੀ ਕਰ ਲੈ, ਭਾਵੇਂ ਨਿਉਲੀ ਕਰਮ ਵੀ ਕਰ ਲੈ, ਹੋਰ ਵੀ ਯੋਗੀਆਂ ਵਾਲੇ ਆਸਨ ਕੋਈ ਕਰ ਲਵੇ, ਐਸਾ ਕਰਨ ਨਾਲ ਵੀ ਵਿਕਾਰ ਖਹਿੜਾ ਨਹੀਂ ਛੱਡਦੇ, ਸਗੋਂ ਹੋਰ ਜ਼ਿਆਦਾ ਦਬੋਚ ਲੈਂਦੇ ਨੇ। ਇਸ ਲਈ ਅਰਦਾਸ ਕਰ ਅਤੇ ਕਹੋ, ਹੇ ਵਾਹਿਗੁਰੂ ਮੈਨੂੰ ਸ਼ੁੱਭ ਮਤ ਬਖਸ਼ਿਸ਼ ਕਰ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਕੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਂਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਮੈਂ ਥੱਕ ਕੇ ਹਾਰ ਕੇ ਮਾਲਕ ਦੇ ਦਰ ਤੇ ਫਿਰ ਹਾਜ਼ਰ ਹੋਇਆ, ਅਰਦਾਸ ਕੀਤੀ, ਮਹਾਰਾਜ ਮੈਨੂੰ ਵਿਵੇਕ ਬੁੱਧੀ ਬਖਸ਼ਿਸ਼ ਕਰੋ, ਉਸ ਵਿਵੇਕ ਬੁੱਧੀ ਨਾਲ ਕੀਤੇ ਹੋਏ ਕੰਮ ਮੇਰੇ ਸਾਰਥਕ ਹੋਣਗੇ। ਕਿਉਂਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੈ ਦਾਨ, ਨਾਨਕ ਆਖੇ ਰਾਹ ਇਹ, ਹੋਰ ਗੱਲਾਂ ਸ਼ੈਤਾਨ। ਇੱਥੇ ਅਕਲ ਨਾਲ ਕੀਤਾ ਹੋਇਆ ਦਾਨ, ਅਕਲ ਨਾਲ ਕੀਤਾ ਹੋਇਆ ਪਾਠ, ਅਕਲ ਨਾਲ ਜਪਿਆ ਹੋਇਆ ਨਾਮ ਸਾਰਥਕ ਹੁੰਦਾ ਹੈ। ਇਸ ਵਾਸਤੇ ਕਦੀ ਕਦੀ ਸਾਧ ਸੰਗਤ ਜੀ, ਭਗਤਾਂ ਨੇ ਅਕਾਲ ਪੁਰਖ ਨੂੰ ਅਰਦਾਸ ਕਰਕੇ ਵੀ ਆਖਿਆ ਬਈ ਹੇ ਅਕਾਲ ਪੁਰਖ, ਮੇਰੀ ਮਤ ਮੈਲੀ ਹੋ ਗਈ ਹੈ, ਮੇਰੀ ਮਤ ਮੈਲੀ ਹੋ ਗਈ ਹੈ, ਇਸ ਕਰਕੇ ਮੇਰੀ ਤੇਰੇ ਨਾਲ ਸਾਂਝ ਨਹੀਂ ਬਣਦੀ, ਤੇਰੀ ਅਵਸਥਾ ਤੇਰੀ ਗੱਤ ਮੈਨੂੰ ਸਮਝ ਨਹੀਂ ਆ ਰਹੀ। ਮਲਿਨ ਭਈ ਮਤ ਮਾਧਵੇ, ਤੇਰੀ ਗੱਤ ਲਖੀ ਨਾ ਜਾਏ, ਮੇਰੀ ਮਤ ਮੈਲੀ ਹੋ ਗਈ ਹੈ। ਖਿਮਾ ਕਰਨਾ, ਅਜੋਕੀ ਬੋਲੀ ਵਿੱਚ ਕਹੀਏ ਮੇਰੀ ਮਤ ਮਾਰੀ ਗਈ ਹੈ, ਮੈਨੂੰ ਪਤਾ ਹੀ ਨਹੀਂ ਬਈ ਮੈਨੂੰ ਰੂਹੇ ਜ਼ਮੀਨ ਤੇ ਆ ਕੇ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ। ਲਿਹਾਜ਼ਾ ਹੁਣ ਤੇਰੀ ਅਵਸਥਾ ਤੇਰੀ ਗੱਤ ਮੈਥੋਂ ਵੇਖੀ ਨਹੀਂ ਜਾ ਸਕਦੀ, ਕਰੋ ਕਿਰਪਾ ਭ੍ਰਮ ਚੂਕਈ, ਮੈਂ ਸੁਮਤ ਦੇਹੋ ਸਮਝਾਏ। ਇੱਕ ਪਾਸੇ ਮਲਿਨ ਭਈ ਮਤ ਮਾਧਵੇ, ਮੇਰੀ ਮਤ ਮੈਲੀ ਹੋ ਗਈ ਹੈ, ਤੇ ਇੱਕ ਪਾਸੇ ਮੈਂ ਸੁਮਤ ਦੇ ਸਮਝਾਏ, ਮੈਨੂੰ ਸ਼ੁੱਭ ਮਤ ਬਖਸ਼ਿਸ਼ ਕਰ ਦਿਓ। ਆ ਸ਼ੁੱਭ ਮਤ ਨਾ ਹੋਣ ਕਰਕੇ ਨਾ ਮੈਨੂੰ ਆ ਲੋਕ ਰੂਪੀ ਖੂਹ ਦੀ ਤੇ ਜਾਣਕਾਰੀ ਹੈ, ਪਰ ਇਸ ਲੋਕ ਤੋਂ ਅੱਗੇ ਪ੍ਰਲੋਕ ਕੀ ਹੈ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਮੇਰੀ ਅਵਸਥਾ ਉਸ ਡੱਡੂ ਵਰਗੀ ਹੈ ਜਿਹਦਾ ਜਨਮ ਖੂਹ ਵਿੱਚ ਹੋਇਆ, ਪਾਣੀ ਦਾ ਪੱਤਣ ਜ਼ਮੀਨ ਤੋਂ 50-60-70-100 ਫੁੱਟ ਥੱਲੇ ਹੈ, ਉਸ ਹਨੇਰੇ ਖੂਹ ਵਿੱਚ ਮੇਰਾ ਜਨਮ ਹੋਇਆ, ਉਹਦੇ ਵਿੱਚ ਹੀ ਮੈਂ ਜਵਾਨ ਹੋਇਆ, ਬੁੱਢਾ ਹੋਇਆ, ਮੌਤ ਦੇ ਕਿਨਾਰੇ ਹਾਂ, ਲਿਹਾਜ਼ਾ ਮੈਨੂੰ ਬਾਹਰਲੀ ਦੁਨੀਆਂ ਦਾ ਕੋਈ ਪਤਾ ਨਹੀਂ ਬਾਹਰ ਕੀ ਹੈ। ਜਿਵੇਂ ਉਸ ਡੱਡੂ ਦੀ ਅਵਸਥਾ ਹੁੰਦੀ ਹੈ ਖੂਹ ਵਿੱਚ ਜਨਮ ਲੈਣ ਵਾਲੇ ਦੀ, ਇਸ ਤਰ੍ਹਾਂ ਅਧਿਆਤਮਕ ਪੱਖੋਂ ਮੈਂ ਡੱਡੂ ਹਾਂ। ਕੂਪ ਭਰਿਓ ਜੈਸੇ ਦਾਦਿਰਾ, ਜਿਵੇਂ ਕੋਈ ਖੂਹ ਡੱਡੂਆਂ ਨਾਲ ਭਰਿਆ ਆ ਹੋਵੇ, ਉਹਨਾਂ ਡੱਡੂਆਂ ਨੂੰ ਬਾਹਰ ਦੀ ਦੁਨੀਆਂ ਦੀ ਕੋਈ ਸਮਝ ਨਹੀਂ ਹੁੰਦੀ, ਉਹਨਾਂ ਨੂੰ ਕੋਈ ਪਤਾ ਨਹੀਂ ਵੀ ਬਾਹਰ
कैसे कैसे लोग ने, कैसे कैसे मारूथल ने, पहाड़ ने, रमणीक जगह ने, पशु ने, पंछी ने, उन्होंने कोई खबर नहीं। वो समझते ने भी एक जो खूह है यही संसार है, इस तो ज्यादा होर कुछ भी नहीं। मेरी भी अवस्था उस खूह के डड्डू वर्गी बनी हुई है। मैं उन्ने कु दायरे विच व्यस्त हो गया वा, खचत हो गया वा, और उस दायरे तो बाहर निकल के होर किड्डा वड्डा ब्रह्मांड है, निरंकार किड्डा वड्डा है, उहदे सिमरन दियां की बरकतां ने मैनू खबर ही कोई नहीं। इहनू कहिंदे कूप भरियो जैसे दादिरा, कछ देश विदेश ना बूझ। उस खूह दे डड्डू नू देश विदेश की सात संगत कोई खबर नहीं हुंदी। ऐसे मेरा मन बिखिया विमोहिया। ऐसे प्रकार जिवें उह खूह दे डड्डू ने उस खूह नू अपना संसार समझ लिया है, ऐसे प्रकार मेरे मन नू बिख रूपी पदार्थां ने, बिख रूपी विषय वकारां ने मोहिया होया है। ऐसे मेरा मन बिखिया बिखिया। सतसंग जी बिख तो बिखिया बनया, बिख मैंने जहर बी मोहिया मोह लिया। ते कछ आरा पार ना सूझ, मैनू कोई खबर नहीं भई मरनो उपरांत मेरा की असर होगा। बस मैनू इन्ना पता है भी ये जग मिठा अगा किन डिठा। मैं इस संसार विच ही व्यस्त हाँ, मस्त हाँ, कृपा करो। की कृपा करो? ते फिर भगत जी कहिंदे ने मलन भई मत माधवे, तेरी गत लखी ना जाए, मेरी मत मैली हो गई, करो कृपा। भ्रम चूकई, मैं इस भरम विचों बाहर निकल जा। भई आ जेड़ा जीवन है, आ जेड़ा परिवार है, आ जेड़ा संसार है, यही आखिरी सच है, मैनू इस भरम विचों बाहर कढ लो। मैं सुमत देओ समझाए, मैनू चंगी मत बख्शिश कर दे। और वो चंगी मत गुरु स्वरूप साध संगत जी श्री गुरु ग्रंथ साहब को प्राप्त हो सकती है। गुरु दे दसे हुए मार्ग ते चल के, इत मार्ग चले भाई अड़े, गुर कहे साकार कमाए जियो, त्यागे मन की मतड़ी, विसारे दूजा भाओ जियो, इउं पावे हर दरसावड़ा, नह लगे तत्ती वाओ जियो। भगत कबीर साहब कहिंदे ने पहली करूप कुजात कुलखणी, साहुरे पेये बुरी, अब की सरूप सुजान सुलखणी, सहज उदर धरी, भली सरी मुई मेरी पहली बरी, जुग जुग जियो मेरी अब की बरी रहाओ। कहो कबीर जब लौरी आई, बड़ी का सुहाग टरयो, लौरी संग पही अब मेरा जेठी और धरयो। ए जड़ी मेरे कोल पहला मत सी ना, पहला मेरी बिरती सी हंकार वाली, माया दी पकड़ वाली, वो बड़े भैड़े असले वाली सी। उन्हूं इस्त्री दे रूप में समझाने लई गल कर रहे ने। इस तरह लगता है जिवें कोई पति अपनी पुरानी ते नवी पत्नी बारे गल कर रहा होवे, पर इत्थे एक जीव आत्मा अपनी पहली मत ते जिहड़ी उदों बाद गुरु कोलों मत मिली है उहदी गल कर रहे ने, उहनूं कंपेयर कर रहे ने। पहली करूप जिहड़ी मेरी पहला मत सी, उह बड़ी करूप सी, कुजात नीवे असले वाली सी, कुलखणी बड़ी कुलैणी सी, साहू रै पेई बुरी। जे मैं उस मत दे आसरे रहिंदा ना, ते साहूरे परलोक पेई लोक, ना इस दुनिया विच मैनू अदब मिलना सी, ना मैनू परलोक दा सुख प्राप्त होना सी, मेरा लोक भी जांदा रहना सी, मेरा परलोक भी जांदा रहना। पहली करूप कुजात कुलखणी, साहुरे पेय बुरी, अब की सरूप सुजान सुलखणी। जेड़ी मैनू हुण बिरती मिली है गुरु कोलों मत प्राप्त होई है, वह बड़ी सुंदर है, वह बड़ी सुजान भी है ते सुलखणी भी है। सह जय उधर धरी,
ਕਿਹਨੂੰ ਮੈਂ ਅਡੋਲ ਆਪਣੀ ਸੁਰਤ ਦੇ ਵਿੱਚ ਹੁਣ ਵਸਾ ਲਿਆ, ਕਿਹਨੂੰ ਜਿਹੜੀ ਹੁਣ ਮੈਨੂੰ ਨਵੀਂ ਬਿਰਤੀ ਮਿਲੀ ਏ, ਜਿਹੜੀ ਮੈਨੂੰ ਹੁਣ ਮਤ ਪ੍ਰਾਪਤ ਹੋਈ ਹੈ। ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਚੰਗਾ ਹੋਇਆ ਹੈ ਮੇਰੇ ਅੰਦਰੋਂ ਪਹਿਲੀ ਬਿਰਤੀ, ਮੇਰਾ ਹੰਕਾਰ ਮੇਰੀ ਮਨ ਮਤ ਮਰ ਗਈ। ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਉ ਮੇਰੀ ਅਬ ਕੀ ਬਰੀ। ਜਿਹੜੀ ਮੈਨੂੰ ਹੁਣ ਪ੍ਰਾਪਤ ਹੋਈ ਹੈ ਬਿਰਤੀ ਨਿਮਰਤਾ, ਉਹ ਜੁਗ ਜੁਗ ਜਿਉਂਦੀ ਰਹੇ, ਉਹ ਮੇਰੇ ਕੋਲੋਂ ਜਾਏ ਨਾ। ਫਿਰ ਕਹਿੰਦੇ ਕਹੋ ਕਬੀਰ ਜਬ ਲੋਹਰੀ ਆਈ, ਸੰਗਤ ਜੀ ਲੋਹਰੀ ਕਹਿੰਦੇ ਛੋਟੀ ਨੂੰ, ਗੁਰਮਤ ਨੂੰ ਛੋਟੀ ਕਿਉਂ ਕਿਹਾ? ਕਿਉਂਕਿ ਮਨਮਤ ਤੇ ਪਹਿਲਾਂ ਤੋਂ ਹੀ ਸੀ ਤੇ ਗੁਰਮਤ ਬਾਅਦ ਵਿੱਚ ਪ੍ਰਾਪਤ ਹੋਈ। ਜਿਹਦਾ ਪਹਿਲਾਂ ਜਨਮ ਹੁੰਦਾ ਉਹਨੂੰ ਕਈ ਵਾਰਾਂ ਵੱਡਾ ਕਹਿ ਦਿੰਦੇ ਨੇ, ਜਿਹਦਾ ਬਾਅਦ ਵਿੱਚ ਜਨਮ ਹੁੰਦਾ ਉਹਨੂੰ ਕਈ ਵਾਰਾਂ ਛੋਟਾ ਕਹਿ ਦਿੰਦੇ ਨੇ। ਭਾਵੇਂ ਜਿਹੜੀ ਮੈਨੂੰ ਨਵੀਂ ਨਵੀਂ ਮਤ ਪ੍ਰਾਪਤ ਹੋਈ ਗੁਰੂ ਕੋਲੋਂ ਪ੍ਰਾਪਤ ਹੋਈ ਨਾ, ਇਹ ਬੜੀ ਚੰਗੀ ਹੈ। ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਓ ਮੇਰੀ ਅਬ ਕੀ ਬਰੀ, ਕਹੋ ਕਬੀਰ ਜਬ ਲੋਹਰੀ ਆਈ, ਬੜੀ ਕਾ ਸੁਹਾਗ ਟਰਿਓ, ਮਨ ਮਤ ਕਿਤੇ ਹੋਰ ਚਲੀ ਗਈ, ਲੋਹਰੀ ਸੰਗ ਪਈ ਅਬ ਮੇਰਾ ਜੇਠੀ ਔਰ ਧਰਿਓ। ਗੁਰਮਤ ਨਿਮਰਤਾ ਮੇਰੇ ਕੋਲ ਆ ਗਈ ਤੇ ਉਹ ਜਿਹੜੀ ਮਨ ਮਤ ਸੀ ਉਹ ਹੋਰ ਕਿਤੇ ਚਲੀ ਗਈ। ਜੇ ਐਸਾ ਨਾ ਹੋਵੇ ਤੇ ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ, ਜੱਜਾ ਜੋਤ ਹਿਰ ਲਈ ਤੇਰੀ। ਭਲੇ ਮਾਨਸਾ, ਆ ਦੁਨੀਆਂ ਦੇ ਹੀ ਇਕੱਲੇ ਲੇਖੇ ਜੋਖੇ ਕਰ ਕਰਕੇ, ਜਮਾ ਨਫੀ ਕਰ ਕਰਕੇ, ਤੇਰੀ ਜਿਹੜੀ ਅੰਦਰੋਂ ਅਕਲ ਰੂਪੀ ਜੋਤ ਸੀ ਉਹ ਮੱਧਮ ਹੋ ਗਈ ਹੈ। ਹਰ ਬਿਸਰਤ ਤੇਰੇ ਗੁਣ ਗਲਿਆ, ਹਰੀ ਨੂੰ ਵਿਸਾਰਨ ਕਰਕੇ ਤੇਰੇ ਅੰਦਰੋਂ ਜਿਹੜੇ ਗੁਣ ਨੇ ਉਹ ਮਨਫੀ ਹੋ ਗਏ ਨੇ। ਇਕਾਗਰਤਾ ਵਿੱਚ ਜ਼ਰੂਰ ਸਹਿਯੋਗ ਬਖਸ਼ਿਆ ਕਰੋ। ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ। ਜੱਜੈ ਜੋਤ ਹਿਰ ਲਈ ਤੇਰੀ ਮੂੜੇ। ਮਹਾਰਾਜ ਹੁਣ ਕੀ ਬਣੇਗਾ? ਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਅੰਤ ਗਿਆ ਪਛਤਾਵੇਂਗਾ। ਜਦੋਂ ਓੜਕ ਇੱਥੋਂ ਜਾਣਾ ਪਏਗਾ ਤੈਨੂੰ ਬੜਾ ਪਛਤਾਤਾਪ ਹੋਵੇਗਾ। ਪਤਾ ਕਿਉਂ ਸਾਧ ਸੰਗਤ ਜੀ? ਮੈਂ ਤੁਸਾਂ ਅਸਾਂ ਮੈਂ ਉਹਦੇ ਚ ਸਾਰਿਆਂ ਤੋਂ ਅੱਗੇ ਹਾਂ। ਜੋ ਅਸਾਂ ਜੋੜਿਆ ਨਾ ਉਹਦੇ ਵਿੱਚੋਂ ਇੱਕ ਸੂਈ ਦੇ ਨੱਕੇ ਜਿੰਨੀ ਵਸਤੂ ਨਾਲ ਨਹੀਂ ਜਾਣੀ। ਗੁਰਮੁਖੋ ਇਹ ਯੂਨੀਵਰਸਲ ਟਰੁੱਥ ਹੈ ਬਈ, ਕਿਸੇ ਨੇ ਇੱਥੇ ਜ਼ਿਆਦਾ ਛੱਡ ਜਾਣਾ, ਕਿਸੇ ਨੇ ਇੱਥੇ ਥੋੜਾ ਛੱਡ ਜਾਣਾ, ਇੱਕ ਗੱਲ ਪੱਕੀ ਹੈ ਵੀ ਛੱਡ ਸਾਰਿਆਂ ਨੇ ਜਾਣਾ। ਫਿਰ ਹੋਰ ਅਸੀਂ ਕਈ ਵਾਰੀ ਆਪਣਿਆਂ ਨਾਲ ਹੀ ਹੇਰਾ ਫੇਰੀਆਂ ਕਰ ਕਰਕੇ, ਧੱਕੇ ਕਰ ਕਰਕੇ। ਹਜ਼ੂਰ ਬਾਣੀ ਚ ਫਰਮਾਨ ਕਰਦੇ ਨੇ, ਗੁਰਮੁਖੋ ਉਂਝ ਤੇ ਗੁੱਸਾ ਕਰ ਦਿਓਗੇ। ਸੱਚੇ ਪਾਤਸ਼ਾਹ ਕਹਿੰਦੇ, ਖੁਸ ਖੁਸ ਲੈਂਦਾ ਦਾਤ ਪਰਾਈ, ਖੋ ਖੋ ਕੇ ਲੈਂਦਾ। ਵੇਖੇ ਸੁਣੇ ਤੇਰੇ ਨਾਲ ਖੁਦਾਈ, ਤੇ ਜਦੋਂ ਤੂੰ ਖੋਨਾ ਏ, ਧੱਕਾ ਕਰਨਾ ਏ, ਬੇਈਮਾਨੀ ਕਰਨਾ ਏ, ਤੇ ਖੁਦਾ ਤੇਰੇ ਨਾਲ ਹੁੰਦਾ ਏ, ਉਹ ਤੇਰੀਆਂ ਸਾਰੀਆਂ ਹਰਕਤਾਂ ਨੂੰ ਦੇਖ ਰਿਹਾ। ਫਿਰ ਕਰਨੇ ਕੀਆਂ? ਖੋ ਕੇ ਆਪਣੇ ਪਰਿਵਾਰ ਨੂੰ ਦਿੰਦੇ ਆ। ਬਹੁ ਪ੍ਰਪੰਚ ਕਰ ਪਰ ਧਨ ਲਿਆਵੇ। ਪ੍ਰਪੰਚ ਕਦੀ ਤੁਸੀਂ ਡਿਕਸ਼ਨਰੀ ਦੇਖਿਓ, ਇਨਸਾਈਕਲੋਪੀਡੀਆ, ਪ੍ਰਪੰਚ ਮੈਨੇ ਬਈ ਵੜ ਫਰੇਬ ਜੇ ਕਰ ਕੁਰ ਕੇ ਹੇਠਾਂ ਉਤਾਂ ਜਿਵੇਂ ਮਰਜ਼ੀ ਖੋਏ ਜਾਣ। ਸੱਚੇ ਪਾਤਸ਼ਾਹ ਕਹਿੰਦੇ, ਬਹੁ ਪ੍ਰਪੰਚ ਕਰ ਪਰ ਧਨ ਲਿਆਵੇ, ਤੇ ਲਿਆ ਕੇ ਕੀ ਕਰਦਾ? ਸੁੱਤ ਦਾਰਾ ਪੈ ਆਨ ਲੁਟਾਵੇ। ਵਹੁਟੀ ਕੋਲ ਤੇ ਪੁੱਤਰ ਕੋਲ ਢੇਰੀ ਕਰਕੇ, ਮੇਰਾ ਖਿਆਲ ਹੈ 5 ਕੁ ਸੈਕਿੰਡ ਦਾ ਪੀਰੀਅਡ ਹੁੰਦਾ ਜਦੋਂ ਉਹਨਾਂ ਦੀਆਂ ਅੱਖਾਂ ਚੱਖਾਂ ਪਾ ਕੇ ਕਹਿੰਦਾ ਵੀ ਵੇਖ ਮੈਂ ਕਿੱਡਾ ਵੱਡਾ ਲੋਟੂ ਹਾਂ। ਉਹ ਪ੍ਰਸੰਨ ਹੋ ਜਾਂਦੀਆਂ, ਚਾਹ ਲਿਆਵੀਏ ਜੀ, ਕੌਫੀ ਲਿਆਵੀਏ ਜੀ, ਏਦਾਂ ਕਰੀਏ ਜੀ, ਓਦਾਂ ਕਰੀਏ ਜੀ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ, ਅੰਤ ਨਵੇਰਾ ਤੇਰੇ ਜੀ ਪੈਲੀ ਜੈ। ਇਹਨਾਂ ਨੇ ਲੇਖਾ ਨਹੀਂ ਦੇਣਾ। ਔਰ ਤੂੰ ਫੁੱਲਾਂ ਨੂੰ ਮਸਲ ਰਿਹਾ ਹੈ, ਲੋਕਾਂ ਨੂੰ ਲੁੱਟ ਲੁੱਟ ਕੇ, ਖਸੁੱਟ ਖਸੁੱਟ ਕੇ ਆਪਣੇ ਬੱਚਿਆਂ ਦੇ ਮੂੰਹ ਚ ਪਾ ਰਿਹਾ ਹੈ। ਔਰ ਜਿਹੜੇ ਬੱਚੇ ਨੇ ਇਹਨਾਂ ਚੋਂ ਕਿਸੇ ਵਿਰਲੇ ਨੇ ਛੱਡ ਕੇ, ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ। ਤੂੰ
ਬੋਲੀ ਜਾਈ ਉਹਨਾਂ ਆਖਣਾ ਵੀ ਆ ਜੱਗ ਭਰ ਕੇ ਸਿਰਾਣੇ ਰੱਖ ਜਿਹਦਾ ਸਾਨੂੰ ਡਿਸਟਰਬ ਨਾ ਘੜੀ ਮੁੜੀ ਕਰਿਆ ਕਰ, ਜਦੋਂ ਤਰੇ ਲੱਗੇ ਆਪੇ ਪੀ ਲਿਆ ਕਰ, ਤੇ ਇੱਕ ਤੂੰ ਖੰਘਣਾ ਬੜਾ, ਤੇਰਾ ਪ੍ਰਬੰਧ ਕਿਤੇ ਹੋਰ ਕਰਨਾ ਪੈਣਾ, ਰਾਤ ਨੂੰ ਡਿਸਟਰਬ ਬੜਾ ਕਰਨਾ, ਖੋ ਖੋ ਕੇ ਜਿਨ੍ਹਾਂ ਨੂੰ ਦੇਣਾ ਹੈ ਇਹ ਫੁੱਲ ਨਹੀਂ ਗੇ ਕੰਡੇ ਨੇ। ਮੈਨੇ ਸ਼ੌਕੇ ਖੁੱਲ ਬੋ ਗੁਲਬੋਸ਼ੀ ਮੈਂ, ਇਹ ਜਿਨ੍ਹਾਂ ਨੂੰ ਫੁੱਲ ਸਮਝ ਕੇ ਨਾ, ਤੇ ਸਤਸੰਗਤ ਜੀ ਕਿਸੇ ਨੂੰ ਨਾ ਬਗੀਚੀ ਵਿੱਚ ਫੁੱਲ ਸੁੰਘਣ ਦਾ ਸੁਭਾਅ ਸੀ, ਬੜਾ ਸ਼ੌਕੀਨ ਸੀ ਖੁਸ਼ਬੂ ਦਾ, ਉਹ ਬਹਿ ਬਹਿ ਕੇ ਗੋਡਾ ਮੂਧਾ ਮਾਰ ਮਾਰ ਕੇ ਸੁੰਘਦਾ ਸੀ। ਉਹ ਇੱਕ ਦਿਨ ਸੁੰਘਣ ਲੱਗਿਆ, ਗੁਲਾਬ ਦੇ ਫੁੱਲ ਨੂੰ ਸੁੰਘਣ ਲੱਗਿਆ, ਗੁਲਾਬ ਦੇ ਕੰਡੇ ਦੇ ਉੱਤੇ ਜੀਭ ਰੱਖੀ ਗਈ। ਚਮਨ ਕੇ ਰੰਗੋ ਬੂ ਨੇ, ਚਮਨ ਕਹਿੰਦੇ ਬਗੀਚੀ ਨੂੰ, ਚਮਨ ਕੇ ਰੰਗੋ ਬੂ ਨੇ, ਚਮਨ ਦੇ ਫੁੱਲਾਂ ਦੇ ਰੰਗਾਂ ਨੇ ਖੁਸ਼ਬੂ ਨੇ, ਇਸ ਕਦਰ ਧੋਖੇ ਦੀਏ ਮੁਝ ਕੋ ਕਿ ਮੈਨੇ ਸ਼ੌਕੇ ਗੁਲਬੋਸ਼ੀ ਮੇ ਕਾਂਟੋਂ ਪੇ ਜ਼ੁਬਾਨ ਰੱਖ ਦੀ। ਜਿਨ੍ਹਾਂ ਨੂੰ ਫੁੱਲ ਸਮਝ ਕੇ ਲੋਕਾਂ ਨੂੰ ਲੁੱਟਿਆ ਸੀ, ਉਹ ਫੁੱਲ ਦੀ ਥਾਂ ਤੇ ਕੰਡੇ ਨਿਕਲੇ, ਉਹ ਪਛਾਣਦੇ ਹੀ ਨਹੀਂ ਗਏ, ਉਹ ਸਮਝਦੇ ਕੁਛ ਨਹੀਂ, ਉਹ ਕਹਿੰਦੇ ਇਹ ਤੇਰਾ ਫਰਜ਼ ਸੀ, ਤੂੰ ਕਿਹੜਾ ਸਾਡੇ ਸਿਰ ਤੇ ਸਾੜ ਕੀਤਾ। ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਸਮਝਣਾ ਕੁਛ ਨਹੀਂ, ਨਾਲ ਜਾਣਾ ਕੁਛ ਨਹੀਂ, ਤੇ ਫਿਰ ਉਸ ਵੇਲੇ ਬੰਦਾ ਪਛਤਾਉਂਦਾ ਏ, ਉਸ ਵੇਲੇ ਉਹ ਰੀਹ ਲੱਗੇ ਆ ਜਾਂਦੀ, ਫਲਾਣੇ ਨਾਲ ਵੀ ਧੱਕਾ ਕੀਤਾ, ਫਲਾਣੇ ਨਾਲ ਵੀ ਧੱਕਾ ਕੀਤਾ, ਤੇ ਹਜ਼ੂਰ ਕਹਿੰਦੇ ਨੇ ਅੰਤ ਗਿਆ ਪਛਤਾਵੇਂਗਾ। ਫਿਰ ਧਨ ਨਾ ਕਮਾਈਏ, ਕਮਾਓ, ਪਰ ਕਿਸੇ ਨਾਲ ਧੱਕਾ ਕਰਕੇ ਨਹੀਂ, ਕਿਸੇ ਨਾਲ ਬੇਈਮਾਨੀ ਕਰਕੇ ਨਹੀਂ, ਉਹ ਕਮਾ ਕੇ ਦਿਓ ਪਰ ਨਾਲ ਨਾਲ ਆਪ ਵੀ ਜੀਓ। ਆਪ ਕਿਸ ਤਰ੍ਹਾਂ ਜੀਵੀਏ? ਉਹ ਬਾਣੀ ਨੇ ਇੱਕ ਬੜੀ ਸਾਦਾ ਜੀ ਬੜੇ ਕਮਾਲ ਦੀ ਉਦਾਹਰਣ ਦਿੱਤੀ ਏ। ਉਹ ਆਪਣੇ ਘਰ ਚੱਕੀ ਕੋਈ ਨਹੀਂ ਸੀ ਤੇ ਕਿਸੇ ਦੇ ਘਰ ਨਾ 5-7 ਕਿਲੋ 10 ਕਿਲੋ ਕਣਕ ਲੈ ਕੇ ਨਾ ਪਰਾਤ ਚ ਪਾ ਕੇ ਉਧਰ ਟੁਰ ਗਈ ਜੀ, ਤੁਹਾਡੀ ਚੱਕੀ ਵਿਹਲੀ, ਆਖ ਲੱਗੇ ਵਿਹਲੀ ਲੈ ਲੈ, ਉਹਨਾਂ ਨੇ ਦੇ ਦਿੱਤੀ। ਉਹਦਾ ਸੁਭਾਅ ਕੀ ਸੀ ਵੀ ਨਾਲੇ ਤੇ ਇੱਕ ਹੱਥ ਨਾਲ ਉਹਦੇ ਚ ਗੱਲਾਂ ਪਾਈ ਹੋਣਾ, ਦਾਣਾ ਇੱਕ ਹੱਥ ਨਾਲ ਕਮਾਈ ਜਾਣਾ, ਕਦੀ ਕਦੀ ਨਾ ਉਹ ਦਾਣੇ ਕੱਚੇ ਹੀ ਚੁੱਕ ਕੇ ਇਸ ਤਰ੍ਹਾਂ ਮੂੰਹ ਚ ਪਾ ਕੇ ਚੱਬੀ ਜਾਣੇ, ਕਈਆਂ ਦਾ ਸੁਭਾਅ ਹੁੰਦਾ ਉਹ ਚੱਬੀ ਜਾਣੇ। ਉਹ 5-7-8 ਕਿਲੋ ਜਿਹੜੀ ਕਣਕ ਸੀ ਉਹਨੇ ਸਾਰੀ ਆਟਾ ਬਣਾ ਲਈ ਤੇ ਉਹ ਸਾਰੀ ਉਹਦੇ ਚੋਂ ਪਰਾਤ ਚ ਪਾ ਕੇ ਉਹ ਪੁੜਾਂ ਨੂੰ ਝਾੜ ਝੂੜ ਕੇ ਕੰਧ ਨਾਲ ਖੜੇ ਕਰਕੇ ਉਹ ਪਰਾਤ ਲੈ ਕੇ ਸਿਰ ਤੇ ਘਰ ਜਾਣ ਲੱਗੀ। ਬਾਹਰ ਬੂਹੇ ਚੋਂ ਨਿਕਲੀ ਤੇ ਉਹ ਠੁੱਡਾ ਵੱਜਾ, ਆਟਾ ਸਾਰਾ ਵਾਣੀ ਚ ਡਿੱਗ ਪਿਆ, ਚਿੱਕੜ ਸੀ, ਸਾਰਾ ਆਟਾ ਖਰਾਬ ਹੋ ਗਿਆ। ਉਹ ਭਗਤ ਕਬੀਰ ਸਾਹਿਬ ਮਹਾਰਾਜ ਵੇਖ ਰਹੇ ਸਨ, ਕਹਿੰਦੇ ਨੇ ਕਬੀਰ ਕੀਚੜ ਆਟਾ ਗਿਰ ਭਰਿਆ, ਕਛੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਜਿਹੜਾ ਸੀ ਨਾ ਮੈਂ 5-7 ਦਿਨ ਰੋਟੀਆਂ ਪਕਾ ਕੇ ਖਾਂਗੇ, ਉਹ ਮੌਕਾ ਨਹੀਂ ਆਇਆ ਜਿਹੜਾ ਪੀਂਦਿਆਂ ਪੀਂਦਿਆਂ ਦਾਣੇ ਚੱਬ ਲਏ। ਉਹ ਬੰਦਾ ਕਹਿੰਦਾ ਵੀ ਜੋੜ ਕੇ ਚੋਖੀ ਸਾਰੀ ਰਿਟਾਇਰ ਹੋ ਕੇ ਫਿਰ ਮੈਂ ਇਹਦਾ ਇੰਜੋਏ ਕਰਾਂਗਾ, ਤੇ ਤੈਨੂੰ ਭਰੋਸਾ ਹੈ ਵੀ ਤੂੰ ਉੱਥੋਂ ਤੱਕ ਜਾਏਗਾ? ਨਹੀਂ, ਆ ਨਾਲ ਨਾਲ ਜਿਹੜਾ ਇੰਜੋਏ ਕਰ ਲਏਗਾ, ਪਰਿਵਾਰ ਵਾਸਤੇ ਵੀ ਕਰ, ਥੋੜਾ ਜਿਹਾ ਆਪਣੇ ਵਾਸਤੇ ਵੀ ਜੀ, ਤਾਂ ਕਿ ਤੈਨੂੰ ਮਰਨ ਲੱਗਿਆ ਮਨਖ ਨਾ ਹੋਵੇ ਵੀ ਆਪਣੇ ਵਾਸਤੇ ਤੇ ਜੀਵਿਆ ਹੀ ਕੋਈ ਨੀਗਾ, ਦੂਜਿਆਂ ਵਾਸਤੇ ਹੀ ਕਰਦਾ ਰਿਹਾ, ਔਰ ਜਿਹਨਾਂ ਵਾਸਤੇ ਕਰਦਾ ਰਿਹਾ ਉਹ ਸਮਝਦੀ ਕੁਛ ਨੀ ਗੇ। ਚਮਨ ਕੇ ਰੰਗੋ ਬੂ ਨੇ ਇਸ ਕਦਰ ਧੋਖੇ ਦੀਏ ਮੁਝ ਕੋ ਕਿ ਮੈਨੇ ਸ਼ੌਕੇ ਗੁਲਬੋਸ਼ੀ ਮੇ ਕਾਂਟੋਂ ਪੇ ਜ਼ੁਬਾਨ ਰੱਖੀ। ਜਿਹਨਾਂ ਨੂੰ ਫੁੱਲ ਸਮਝਨੇ ਆ, ਜ਼ਰੂਰੀ ਨੀ ਫੁੱਲ ਨਿਕਲਣ, ਉਹ ਕੰਡੇ ਵੀ ਨਿਕਲ ਜਾਂਦੇ ਨੇ। ਆਸ਼ਰਮ ਭਰੇ ਹੋਏ ਨੇ ਬਜ਼ੁਰਗਾਂ ਦੇ, ਉਹ ਕਹਿੰਦੇ ਜੀ ਬੱਚੇ ਨਹੀਂ ਸੰਭਾਲਦੇ, ਇੱਥੇ ਲਾ ਗਏ ਸਨ ਤੇ ਅਸੀਂ ਇਹਨਾਂ ਦੀ ਦੇਖਭਾਲ ਕਰਨੇ ਆ ਪਏ। ਉਹ ਹੀ ਬੱਚੇ ਨੇ ਜਿਹਨਾਂ ਨੂੰ ਫੁੱਲ ਸਮਝ ਕੇ ਲੋਕਾਂ ਤੋਂ ਖੋ ਖੋ ਕੇ ਲਿਆ ਕੇ ਉਹਨਾਂ ਨੂੰ ਦਿੱਤਾ, ਤੇ ਜਦੋਂ ਉੱਤੇ ਜ਼ੁਬਾਨ ਰੱਖੀ ਪਤਾ ਲੱਗਾ ਫੁੱਲ ਨਹੀਂ ਅਤੇ ਕੰਡਾ। ਇਸ ਵਾਸਤੇ ਇਸ ਤਰ੍ਹਾਂ ਦਾ ਕੰਮ ਨਾ ਕਰ ਵੀ ਤੈਨੂੰ ਪਛਤਾਉਣਾ ਪਏ।

ਹੁਣ ਇਹ ਜਿਹੜੀ ਵਰਡਿੰਗ ਹੈ ਨਾ, ਏਕ ਸ਼ਬਦ ਤੂੰ ਚੀਨੈ ਨਾਹੀਂ, ਇਹ ਹੁਣ ਗ੍ਰਿਸ਼ਤੀਆਂ ਕੋਲ ਤਾਂ ਇੰਨਾ ਟਾਈਮ ਨਹੀਂ ਨਾ ਵੀ ਉਹ ਸਟੀਕ ਲੈ ਕੇ ਪੰਜ ਪੰਜ ਸੱਤ ਸੱਤ ਤਰ੍ਹਾਂ ਵੇਖਣੇ, ਤੇ ਸਾਡੀ ਡਿਊਟੀ ਹੈ ਨਾ ਵੀ ਤੁਹਾਨੂੰ ਸੌਖੇ ਢੰਗ ਨਾਲ ਦੱਸਿਆ ਜਾਏ ਵੀ ਕੀ ਮਤਲਬ ਹੈ, ਕਿਉਂਕਿ ਤੁਸੀਂ ਕਿਰਤ ਕਰਨੀ ਹੈ, ਉੱਥੇ ਬੜੇ ਖਲਜਗਨ ਨੇ, ਬੜੀਆਂ ਸਮੱਸਿਆ ਨੇ, ਬੜੇ ਕਲੇਸ਼ ਨੇ, ਇੱਥੇ ਤੁਸੀਂ ਆਉਂਦੇ ਹੋ ਵੀ ਘੜੀ ਦੋ ਘੜੀਆਂ ਸ਼ਕੂਨ ਮਿਲੇ, ਅਤੇ ਉਹ ਸ਼ਕੂਨ ਵੰਡਣ ਦੀ, ਪਰੋਸਣ ਦੀ, ਆਤਮਕ ਖੁਰਾਕ ਦੀ ਜਿਹੜੀ ਸੇਵਾ ਹੈ ਉਹ ਮਾਤਰਾ ਦੀ ਲੱਗੀ ਹੈ। ਇਹਦੇ ਅਰਥ ਨੇ ਬਈ ਵਾਹਿਗੁਰੂ ਦੀ ਸਿਫਤ ਸਲਾਹ ਦੀ ਬਾਣੀ ਜਿਹੜੀ ਹੈ ਉਹ ਤੂੰ ਪਛਾਣੀਏ ਕੋਨੀ ਨਹੀਂ, ਔਰ ਉਹਨੂੰ ਨਾ ਪਛਾਣਨ ਕਰਕੇ ਪਤਾ ਕੀ ਹੋਇਆ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਦੀਪਾਲਪੁਰ ਮੰਡਲ ਹੁੰਦਾ ਸੀ ਇੱਕ, ਜਿਵੇਂ ਉਦੋਂ ਵੰਡ ਹੋਰ ਤਰ੍ਹਾਂ ਦੀ ਸੀ, ਤੁਸੀਂ ਉਹਨੂੰ ਇੱਕ ਤਿੰਨ ਚਾਰ ਜ਼ਿਲ੍ਹਿਆਂ ਦਾ ਸਮੂਹ ਕਹਿ ਲਓ। ਜਦੋਂ ਨਵਾਬੀ ਆਈ ਨਾ ਪੰਥ ਕੋਲ, ਜ਼ਕਰੀਆ ਖਾਨ ਨੇ ਭੇਜੀ, ਉਹਦੇ ਵਿੱਚ ਦੀਪਾਲਪੁਰ ਵੀ ਉਹਨੇ ਦਿੱਤਾ ਸੀ। ਇਹ ਦੀਪਾਲਪੁਰ ਕੋਈ ਕਸਬਾ ਨਹੀਂ ਗਾ, ਛੋਟਾ ਜਿਹਾ ਕੋਈ ਟਾਊਨ ਨਹੀਂ ਗਾ ਵੀ ਜਿੱਥੇ ਕੋਈ ਪੰਜ ਸੱਤ ਹਜ਼ਾਰ ਲੋਕ ਰਹਿੰਦੇ। ਉੱਥੋਂ ਦਾ ਇੱਕ ਕੋੜੀ ਸੀ ਅਤੇ ਉਹਨੂੰ ਨਗਰ ਵਾਲਿਆਂ ਨੇ ਬਾਹਰ ਕੱਢ ਦਿੱਤਾ ਸੀ, ਝੁੱਗੀ ਪਾ ਦਿੱਤੀ ਸੀ ਬਾਹਰ ਦੂਰ, ਅਤੇ ਉਦੋਂ ਕੋੜ ਦਾ ਇਲਾਜ ਕੋਈ ਸੀ। ਉਹਦੇ ਗਲ ਵਿੱਚ ਇੱਕ ਮਿੱਟੀ ਦਾ ਭਾਂਡਾ ਪਾਇਆ ਹੋਇਆ ਸੀ, ਲੋਕੀ ਉਹਦੇ 'ਚ ਭੋਜਨ ਪਾ ਜਾਂਦੇ ਸਨ, ਉਹਦੇ ਨੇੜੇ ਨਹੀਂ ਸੀ ਕੋਈ ਆਉਂਦਾ। ਉੱਥੇ ਹਜ਼ੂਰ ਨੇ ਜਾ ਕੇ ਉਹਨੂੰ ਰਾਜੀ ਵੀ ਕੀਤਾ ਸੀ, ਅਤੇ ਉੱਥੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਸੀ ਵੀ ਤੂੰ ਜਿਹੜਾ ਸਾਰੀ ਸਾਰੀ ਰਾਤ ਹਾਏ ਮਰ ਗਿਆ, ਹਾਏ ਮਰ ਗਿਆ, ਹਾਏ ਮਰ ਗਿਆ ਕਰਨਾ ਨਾ, ਇਹ ਤੇਰੀ ਅਵਸਥਾ ਤਾਂ ਬਣੀ ਹੈ ਵੀ ਤੈਨੂੰ ਸਿਫਤ ਸਲਾਹ ਦੀ ਬਾਣੀ ਜਿਹੜੀ ਹੈ। ਕੋਈ ਗੱਲ ਨਹੀਂ ਪਿਆਰੇ, ਕੋਈ ਗੱਲ ਨਹੀਂ, ਇਹ ਜਿਹੜੀ ਸਿਫਤ ਸਲਾਹ ਦੀ ਬਾਣੀ ਹੈ ਉਹ ਤੈਨੂੰ ਭੁੱਲ ਗਈ ਹੈ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਧਿਆਨ ਦਿਆ ਅਗਲੇ ਬੋਲ ਨੇ, ਬਹੁਤਾ ਬੋਲਣ ਝੱਖਣ ਹੋਏ, ਇਹ ਬੜਾ ਸਮਝਣ ਵਾਲਾ ਬਚਨ। ਜੇ ਕਿਸੇ ਨੂੰ ਜਲਦੀ ਵੀ ਹੈ ਤੇ ਆਹ ਪੰਕਤੀ ਜ਼ਰੂਰ ਸੁਣ ਕੇ ਉੱਠਿਓ। ਮੈਂ ਵੇਖਿਆ ਵੀ ਟੇਬਲ ਟਾਕ ਵਿੱਚ ਵੀ ਨਾ ਕੋਈ ਕਈ ਸੱਜਣਾ ਵਾਲਾ ਸੁਭਾਅ ਹੁੰਦਾ ਵੀ ਜ਼ਿਆਦਾ ਬੋਲਣਾ, ਉਹ ਫਿਰ ਦੂਜਾ ਕਹਿੰਦਾ ਵੀ ਜ਼ਿਆਦਾ ਨਾ ਬੋਲ, ਬਾਣੀ ਵੀ ਕਹਿੰਦੀ ਆ ਬਹੁਤਾ ਬੋਲਣ ਝੱਖਣ ਹੋਏ। ਤੋ ਇਹ ਇਸ ਵਾਸਤੇ ਨਹੀਂ, ਇਹਦੇ ਅਰਥ ਇਹ ਨਹੀਂ। ਤੁਸੀਂ ਕਹੋਗੇ ਫਿਰ ਇਹਦੇ ਅਰਥ ਕੀ ਨੇ? ਆ ਜਿਹੜਾ ਤੂੰ ਸਿਫਤ ਸਲਾਹ ਦੀ ਬਾਣੀ ਨੂੰ ਵਿਸਾਰ ਦਿੱਤਾ, ਉਹਨੂੰ ਵਿਸਾਰਨ ਕਰਕੇ ਜਿਹੜਾ ਤੇਰਾ ਜੀ ਤਪਦਾ ਹੈ, ਜਿਹੜੇ ਤੇਰੇ ਕੋਲ ਦੁੱਖ ਆਏ ਨੇ, ਮੁਸੀਬਤਾਂ ਆਈਆਂ ਨੇ, ਉਹਨਾਂ ਮੁਸੀਬਤਾਂ ਤੋਂ ਵਿਚਲਿਤ ਹੋ ਕੇ, ਦੁਖੀ ਹੋ ਕੇ, ਹਰ ਵੇਲੇ ਕਹਿਣਾ ਵੀ ਮੈਨੂੰ ਦੁੱਖ ਨਾ ਦੇ, ਸੁੱਖ ਦੇ, ਦੁੱਖ ਨਾ ਦੇ, ਸੁੱਖ ਦੇ, ਦੁੱਖ ਨਾ ਦੇ, ਸੁੱਖ ਦੇ, ਇਹ ਨਾ ਆਖਿਆ ਕਰ। ਪਹਿਲੀ ਗੱਲ ਤੇ ਵੀ ਉਹਨੂੰ ਤੇਰੇ ਆਖਣ ਤੋਂ ਬਿਨਾਂ ਹੀ ਪਤਾ ਹੈ, ਤੇ ਦੂਜੀ ਗੱਲ ਇਹ ਵੀ ਕਿਸੇ ਮਨੁੱਖ ਨੂੰ ਜ਼ਿੰਦਗੀ 'ਚ ਸਿਰਫ ਸੁੱਖ ਮਿਲਣ, ਦੁੱਖ ਮਿਲੇ ਹੀ ਨਾ, ਇਹ ਸੰਭਵ ਹੀ ਨਹੀਂ। ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ। ਉਹ ਬਿਨਾਂ ਬੋਲਿਆਂ ਹੀ ਸਾਰਾ ਕੁਝ ਜਾਣਦਾ। ਹੁਣ ਇਹ ਜਿਹੜਾ ਬਹੁਤਾ ਬੋਲਣ ਝੱਖਣ ਹੋਏ ਨੂੰ ਜੇ ਸਮਝਣਾ ਹੋਵੇ ਨਾ, ਤੇ ਫਿਰ ਉਹ ਗੁਰਬਾਣੀ ਸਾਨੂੰ ਉਹਦੇ ਵਿੱਚੋਂ ਸੂਝ ਬਖਸ਼ਦੀ ਹੈ। ਗੁਰੂ ਨਾਨਕ ਦਾ ਇਹ ਬਚਨ ਹੈ, ਗੁਰੂ ਨਾਨਕ ਦਾ ਹੀ ਇੱਕ ਹੋਰ ਬਚਨ ਕਰਕੇ ਸਮਾਪਤੀ ਕਰਾਂ। ਹਜ਼ੂਰ ਦਾ ਝੱਖਣ ਕਿਹਨੂੰ ਉਹ ਕਹਿੰਦੇ, ਉਹ ਉਹਨੂੰ ਕਲੀਅਰ ਕਰਦੇ ਇੱਕ ਹੋਰ ਥਾਂ ਤੇ, ਨਾਨਕ ਬੋਲਣ ਝੱਖਣਾ, ਇਹ ਬੋਲਣਾ ਇਹ ਕਹਿਣਾ ਝੱਖ ਮਾਰਨ ਦੇ ਬਰਾਬਰ ਹੈ ਕਿ ਦੁੱਖ ਛੱਡ ਮੰਗੀਆਂ ਸੁੱਖ, ਕਿਉਂਕਿ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਹੁਣ ਹੋਰ ਇਹਦੂ ਸਪਸ਼ਟ ਸਤਿਗੁਰੂ ਕੀ ਕਹਿਣ, ਜੇ ਇਸ ਗੱਲ ਵਿੱਚ ਤੇ ਹਾਰ ਹੀ ਹੋਣੀ ਹੈ ਵੀ ਮੈਨੂੰ ਦੁੱਖ ਦੇ ਹੀ ਨਾ ਸੁੱਖ ਦੇ, ਤੇ ਮਹਾਰਾਜ ਕਹਿੰਦੇ ਜਿਹੜੇ ਬੋਲਣ ਵਿੱਚ ਹਾਰ ਹੋਣੀ ਉਹ ਬੋਲਣਾ ਹੀ ਕਿਉਂ ਹੈ, ਇਹ ਸੰਭਵ ਹੀ ਨਹੀਂ ਗਾ। ਜਿਵੇਂ ਹਰ ਗਰੀਬ ਤੋਂ ਗਰੀਬ ਬੰਦੇ ਕੋਲ ਵੀ ਦੋ ਪੁਸ਼ਾਕਾਂ ਹੁੰਦੀਆਂ ਨੇ,
ਇੱਕ ਲਾ ਲਈ ਇੱਕ ਪਾ ਲਈ। ਇਸ ਤਰ੍ਹਾਂ ਈਸ਼ਵਰ ਕਦੀ ਦੁੱਖ ਦਿੰਦਾ ਹੈ ਕਦੀ ਸੁੱਖ ਦਿੰਦਾ ਹੈ, ਉਹ ਸਾਡੀ ਰਿਕੁਆਇਰਮੈਂਟ ਦੇਖਦਾ ਹੈ। ਸੁੱਖ ਵਿੱਚ ਬਹੁਤ ਜ਼ਿਆਦਾ ਗਾਫਲ ਹੋ ਗਿਆ, ਹੁਣ ਥੋੜ੍ਹਾ ਜਿਹਾ ਦੁੱਖ ਦਾ ਸ਼ੌਟ ਦੇ ਕੇ ਇਹਨੂੰ ਜਗਾ ਦਿਆਂ। ਦੁੱਖ ਬਹੁਤ ਜ਼ਿਆਦਾ ਹੋ ਗਿਆ, ਟੁੱਟ ਨਾ ਜਾਏ, ਪੂਰੀ ਸੁੱਖ ਦੀ ਚੰਗੇਰ ਮੋਦੀ ਮਾਰ ਦਿੰਦਾ। ਦੁੱਖ ਦਾਰੂ ਸੁੱਖ ਰੋਗ ਭਇਆ, ਜਾਂ ਸੁੱਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਂ ਹਉਂ ਕਰੀ ਨਾ ਹੋਈ। ਏਕ ਸ਼ਬਦ ਤੂੰ ਚੀਨੈ ਨਾਹੀ, ਫਿਰ ਫਿਰ ਜੂਨੀ ਆਵੇਗਾ। ਆਵਾਗਾਉਣ ਦਾ ਚੱਕਰ ਨਹੀਂ ਖਤਮ ਹੋਵੇਗਾ, ਕਿਉਂਕਿ ਸਿਫ ਸਲਾਹ ਦੀ ਬਾਣੀ ਤੂੰ ਭੁਲਾ ਦਿੱਤੀ। ਅਕਲ ਹੈ ਪਰ ਉਹ ਅਕਲ ਦੁਨਿਆਵੀ ਲੇਖੇ ਜੋਖੇ ਵਿੱਚ ਖਰਚ ਕਰ ਰਿਹਾ ਹੈ। ਨਿਰੰਕਾਰੀ ਲੇਖਾ ਜੋਖਾ ਕਦੀ ਨਹੀਂ ਕੀਤਾ, ਵੀ ਕਿਹਾ ਤੈਂ ਖੱਟਿਆ ਕਹਾ ਗਵਾਇਆ, ਇਸ ਵਾਸਤੇ ਕੋੜਕ ਪਛਤਾਉਣਾ ਪਏਗਾ। ਗੁਰੂ ਸਰੂਪ ਸਾਧ ਸੰਗਤ ਜੀ, ਦਿੱਤਾ ਹੋਇਆ ਸਮਾਂ ਸਮਾਪਤ ਹੈ, ਲਿਹਾਜ਼ਾ ਗੁਰਮਤ ਵਿਚਾਰਾਂ ਨੂੰ ਮੈਂ ਇੱਥੇ ਸੰਕੋਚਨ ਦੀ ਆਪ ਜੀ ਤੋਂ ਆਗਿਆ ਚਾਹਾਂਗਾ। ਬੇਅੰਤ ਭੁੱਲਾਂ ਗਲਤੀਆਂ ਜੋ ਵਿਚਾਰ ਕਰਦਿਆਂ ਹੋਈਆਂ ਨੇ, ਉਹਨਾਂ ਵਾਸਤੇ ਦਾਸ ਖਿਮਾ ਦਾ ਜਾਚਕ ਹੈ। ਆਓ ਗੁਰੂ ਸਵਾਰਿਆਂ ਤੋਂ ਅਗਲਾ ਪ੍ਰੋਗਰਾਮ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਅੰਤ ਗੁਰੂ ਫਤਿਹ ਦੀ ਸਾਂਝ ਕਰਦੇ ਹੋਏ ਆਗਿਆ ਬਖਸ਼ਿਸ਼ ਕਰੋ ਜੀ।

ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ।

ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ

ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਉੜਨ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀਆਂ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ, ਕਥਾ ਵਿਚਾਰ, ਨਾਮ ਸਿਮਰਨ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ, ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁਗਦੀ ਖਿਮਾ ਬਖਸ਼ਣਾ, ਪੜੀ ਸੁਣੀ ਬਾਣੀ, ਕੀਰਤਨ ਕਥਾ, ਨਾਮ ਸਿਮਰਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ, ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਮਨਮੋਹਨ ਸਿੰਘ ਵੱਲੋਂ ਆਪਣੀ ਮਾਤਾ ਕਿਰਪਾਲ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਥ ਰੱਖਣਾ, ਬੀਬੀ ਰਾਜਵੀਰ ਕੌਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਥ ਰੱਖਣਾ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕਸਾਨ ਸੋਚ ਪਵਿੱਤਰਾ ਹੋਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀਮੁਖ ਵਾਗ ਦੀ ਬਖਸ਼ਿਸ਼ ਕਰੋ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖਵਾਰ ਹੋਏ ਸਭ ਮਿਲਣਗੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਨਾਮ ਸਿਮਰਨ ਦੇ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਦ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਵ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰੈ, ਰਾਮ ਕਾਰ ਦੁਖ ਲਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵਰਿਹੋ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਾਉ ਕਾ, ਸੋਹਿਲਾ ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸਮਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ। ਰੱਬ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਣ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ। ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ, ਹਹਿ ਤੋਹੇ ਕਉ ਸਹਿਸ ਮੂਰਤ। ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ, ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹੇ। ਆਹੀ ਪਿਆਸਾ ਕ੍ਰਿਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ। ਤੇਰੈ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡੌਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ, ਆਉਦ ਘਟੈ ਦਿਨ ਸਰਹਿਣਾ ਰੇ। ਮਨ ਗੁਰਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ, ਬ੍ਰਹਮ ਗਿਆਨੀ ਜਿਸ ਹੈ ਜਗਾਏ ਅਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹ

ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰਗੋਬਿੰਦ ਨਮ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਬਦ ਖਜਾਏ ਤੇਗ ਬਹਾਦਰ ਸਿਮਰਿਆਏ ਕਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਦੀਆਂ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਜਿੱਥੇ ਜਾਏ ਬਹੇ ਮੇਰਾ ਸਾਥ।

ਗੁਰੂ ਪਾਣੀ ਪਿਤਾ ਮਾਤਾ ਧਰਤ ਮਤ ਦੇ ਸਰਾ ਦੇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

Guru, ah, Guru, ah, Guru, ah, Guru, ah, Guru, ah, Guru, ah.

Guru. Guru. Guru. Guru. Guru. Guru. Guru. Guru. Guru.

गुरु गुरु गुरु गुरु गुरु गुरु

Guru, guru, guru, guru, guru, guru, guru, guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

जन्म मरण दुख जाए होवै सिफ तुख समदी नूरे अरसों कुरसों चटियां

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖਮਨੀ ਮਹੱਲਾ ਪੰਜਵਾ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਧਨ ਮਾਹਿ ਮਿਟਾਵੋ, ਸਿਮਰਉ ਜਾਸ ਬਿਸੰਪਰੇ ਕਹਿ, ਨਾਮ ਜਪਤੇ ਅਗੰਤੇ ਅਨੇਕੈ, ਵੇਦ ਪੁਰਾਨ ਸਿਮਰਤ ਸੋਧਾਖਿਅਰ, ਕਿੰਨੇ ਰਾਮ ਨਾਮ ਇੱਕ ਆਖਿਅਰ, ਕਿਨਕਾ ਇੱਕ ਜਿਹ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹੇ ਉਧਾਰੋ, ਸੁਖਮਨੀ ਸੋਖੇ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਬ ਨਾਮ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੇ, ਪ੍ਰਭ ਕੈ ਸਿਮਰਨ ਦੁਸ਼ਮਣ ਟਰੇ, ਪ੍ਰਭ ਸਿਮਰਤ ਕਛ ਬਿਘਨ ਲਾਗੈ, ਪ੍ਰਭ ਕੈ ਸਿਮਰਨ ਅਣਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਬਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬਨਿਧਾਨ ਨਾਨਕ ਹਰਿ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥੇ ਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੁਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰਹਿ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਹਿ ਸੁਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹਿ ਸਮਾਏ, ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕਉ ਸਿਮਰੈ ਸੇ ਤਨਵੰਤੇ, ਪ੍ਰਭ ਕਉ ਸਿਮਰਹਿ ਸੇ ਪਤਵੰਤੇ, ਪ੍ਰਭ ਕਉ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ, ਪ੍ਰਭ ਕਉ ਸਿਮਰਹਿ ਸੇ ਬੇਮੁਹਤਾਜੇ, ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕਉ ਸਿਮਰੇ ਸੇ ਸੁਖਵਾਸੀ, ਪ੍ਰਭ ਕਉ ਸਿਮਰਹਿ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕਉ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ, ਪ੍ਰਭ ਕਉ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਕਉ ਸਿਮਰਹਿ ਤਿਨ ਸੁਖ ਬਿਹਾਵੈ, ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕਉ ਸਿਮਰਹਿ ਤਿਨ ਅੰਧ ਕਨੇਰੇ, ਪ੍ਰਭ ਕਉ ਸਿਮਰਹਿ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅਣਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ,

ਅਸ਼ਟ ਪਦੀ ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾ ਨਾਮ ਤੇਰੈ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੈ ਚਲੈ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਹਿ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋੜ ਪਾਵ ਪਰ ਹਰੇ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵ ਸੂਖ ਗਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ।

ਲੋਕ ਬਹੁ ਸਾਹਤਰ ਬਹੁ ਸਿਮ੍ਰਤੀ ਪੇਖੇ ਸਰਬ ਢੋਲ ਪੂਰ ਸਨਾਹੀ ਹਰਿ ਹਰੇ ਨਾਨਕ ਨਾਮੇ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਰ ਸਾਹਤਰ ਸਿਮ੍ਰਿਤ ਵਖਿਆਨ ਜੋਗ ਅਭਿਆਸ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੌਨ ਦਾਨ ਹੋਮੇ ਬਹੁ ਰਤਨਾ

ਦਿਨ ਘੜ ਘੜ ਥੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁਣ ਨਹੀਂ ਲੈਪਾ ਨਿਰਤਨ ਕਵ ਤਨ ਤੇਰੋ ਨਾਵ ਨਿਥਾਵ ਕੋ ਨਾਵ ਤੇਰਾ ਥਾਵ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਦਾਨ ਕਰਨ ਕਰਾਮਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਦ ਮਿਦ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨ ਕਬਰ ਨਾ ਜਾਣ ਸਕੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਪਲਾ ਹਰ ਕਾ ਨਾਮ ਜਪ ਹੋ ਜੀ ਸਦਾ।

ਪ੍ਰਕਰ ਕਰਮ ਤੂ ਠਾਕੁਰ ਤੁਮ ਪਹਿਰ ਦਾਸ ਨਿਯੋ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੂਹ ਘਨੇਰੇ ਕੋਈ ਨਾ ਜਾਣ ਹੈ ਤੁਮਰਾ ਤੂ ਚੇਤੀ ਉੱਚਾ ਭਗਵੰਤ ਸਗਲ ਸਮਗਰੀ ਤੁਮ ਰਹਿ ਸੂਤਰ ਧਾਰੀ ਤੁਮ ਤੇ ਹੋਏ ਸੁ ਅੰਗਿਆਕਾਰੀ।

ਸਤਿ ਜੇ ਪ੍ਰਸਾਦ ਛਤੀ ਹੈ ਅੰਮ੍ਰਿਤ ਖਾਏ ਤਿਸ ਠਾਕੁਰ ਕਉ ਰਾਖ ਮਨ ਮਾਹੇ ਜੇ ਪ੍ਰਸਾਦ ਸੁਗੰਧਰ ਤਨ ਲਾਵੇ ਤਿਸ ਕਉ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਠ ਪਹਿਰ ਸਿਮਰਹ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾੜ ਪਟੰਬਰ ਹੰਡਾਵੇ ਤਿਸੇ ਤਿਆਗ ਕਤ ਅਵਰ ਲੁਭਾਵੇ

ਕੈ ਦੇਹ ਪ੍ਰਸਾਦ ਰਿਕਉ ਨਾ ਪਹੁ ਤੇ ਮਨ ਸਾਧ ਸਾਧ ਸਿਮਰੋ ਪ੍ਰਭੁ ਤੇ ਦੇਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾ ਕੀ ਭਗਤ ਕਰੇ ਦੇਹ ਪ੍ਰਸਾਦ ਭੁੱਖਨ ਪਹਿਰੀ ਜੈ ਮਾਨ ਤੇ ਸਿਮਰਤ ਕਿਉਂ ਆਲਸ ਕੀ ਜੈ

ਬੈਠਸਾ ਤਿਸੇ ਧਿਆਈ ਤਿਸੇ ਧਿਆਈ ਜਵੇ ਅਲਖ ਹੈ ਈ ਹਾਂ ਊ ਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁਨ ਬਵਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਅਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ ਸੁਣੇ ਕਰਨ ਨਾਦ ਜਿਹ ਪ੍ਰਸਾਦ ਪੇਖੇ ਬਿਸਮਾਦ ਜਿਹ ਪ੍ਰਸਾਦ ਬੋਲਹੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮ ਗਤ ਪਾਵੇ ਜਿਹ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲੰਘ ਗੁਰ ਪ੍ਰਸਾਦ ਨਾਨਕ ਮਨ ਜਾਗਹੁ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਅਮਨ ਬਿਸਾਰ ਜਿਹ ਪ੍ਰਸਾਦ ਤੇਰਾ

ਪੈਰਿ ਸਾਧਕ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹਉ ਤਾਪ ਸਾਧ ਕੈ ਸੰਗ ਤਰੇ ਸਵ ਆਪ

ਆਵੇ। ਸਾਧ ਸੰਗ ਬਹਤ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੇ ਥਾਨ ਉੱਚੇ ਸਾਧੂ ਕੈ ਸੰਗ ਮਹਿਰ ਪਹੁੰਚੈ ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ।

ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਸ ਕਾਲ ਦਰਸ਼ਨ ਭੇਟ ਹੋਦ ਨਿਹਾਲ ਸਾਧਕ ਸੰਗ ਕਰੂਹਿਤ ਹਰੇ ਸਾਧਕ ਸੰਗ ਨਰਕ ਪਰ ਹਰੇ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਛਰੁਤ ਹਰ ਮੇਲਾ

ਤਾ ਸੁਣਹਿ ਤੇ ਤਾ ਬਖਿਆ ਨੇ ਸਾਧ ਕੀ ਉਪਮਾ ਤੇ ਹੁਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਕਸ ਬਿਨ ਕੋਏ ਨਾਨਕ ਹਿ ਲਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲੇ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ

ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਾਹ ਜਾਗਤ ਬ੍ਰਹਮ ਗਿਆਨੀ ਬਹੁਤੇ ਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਕਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਹਿ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ

ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕਾ ਸਦਾ ਦੇਸ਼

ਜਾਣੇ ਆਪਸ ਕੋ ਬੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਜ ਦੁਖ ਤੇ ਰਹਿਤ ਨਾਨਕ ਕੋਟ ਮੱਧੇ ਕੋ ਐਸਾ ਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ

ਕਈ ਕੋੜ ਭੇਗਾਤਮਿਨ ਕੋਰ, ਕਈ ਕੋੜ ਪਰ ਦਰਬ ਕੋ ਹਿਰ ਹੈ, ਕਈ ਕੋੜ ਪਰ ਦੁਖ ਨਾ ਕਰ ਹੈ, ਕਈ ਕੋੜ ਮਾਇਆ ਸਰਵ ਮਾਹ, ਕਈ ਕੋੜ ਪਰਦੇਸ ਪਰਮਾ ਹੈ।

ਨਾਨਕ ਸੱਚ ਕਹਿ ਕਭੂ ਹੋਏ ਪੰਡਿਤ ਕਰੇ ਬਖਿਆਨ ਕਭੂ ਮੋਨ ਧਾਰੀ ਲਾਵੇ ਧਿਆਨ ਕਭੂ ਧਰਤੀ ਥੇ ਸਨਾਨ ਕਭੂ ਸਿੱਧ ਸਾਧਕ ਬਹੁ ਗਿਆਨ

ਦੇਖੇ ਮਹਿ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮੇਟੈ ਅਭਿਮਾਨ ਸੋ ਜਾਣ ਨਾਨਕ ਦਰਗੇ ਪ੍ਰਵਾਨ।

ਰਹੇ। ਸੰਤ ਕੇ ਦੁਖੀ ਕੋ ਅਵਰਨ ਰੱਖ ਹਾਰ ਨਾਨਕ ਸੰਤ ਭਾਵੇ ਤਲੈ ਉਬਰ। ਸੰਤ ਕਾ ਦੁਖੀ ਓ ਬਿਲਾਏ ਜਿਉ ਜਲ ਬਿਹੂਣ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜਹਿ ਜਿਉ ਪਾਵਕ ਈਂਧਣ ਨਹੀਂ ਧਰਾਪੈ।

ਮਨ ਜੋ ਕਿਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮਿਠਲ ਗਾਣਾ ਜਾ ਸਾ ਸਾ ਤੈਸਾ ਦ੍ਰਿਸ਼ਟਾ ਨਾ ਜਿਹ ਤੇ ਵਜੇ ਤੇ ਮਾਇ ਸਮਾਏ ਹੋਏ ਸੁਖ ਨਿਦਾਨ ਉਹਨੂੰ ਬਨਾਏ ਆਪ ਕੋ ਆਪ ਦੀ ਨੋ ਮਾਨ ਨਾਨ ਪ੍ਰਭ ਜਾਣੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣ ਹਾਰ ਜਾ ਕੇ ਸਿਮਰਨੇ ਉਦਰੀ ਆਏ ਨਾਨਕ ਤਿਹ ਬਿਰਹਾਰ ਅਸ਼ਟਪਦੀ।

ਪੂਰਨ ਸਭ ਠਾਏ ਨਾਨਾ ਵਿਧ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਅਕਾਰ ਨਾਮ ਕੇ ਧਾਰੇ ਪ੍ਰਿਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਣ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਦ ਜਾ

ਜੇ ਸਿਹ ਭਜਾਏ ਤੇ ਸਿਹ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤਨਾਮ ਗੁਰ ਤੇ ਪਾਈ ਸਤ ਬਹਿਨ ਸਾਧੂ ਦੇ ਸਾਤੇ ਜਨ ਜਾ ਕੇ ਹਿਰਦੈ ਪ੍ਰਵੇਸ਼।

ਆਪਣੀ ਮਿਤ ਗਤ ਜਿਸ ਕੀ ਸ੍ਰੇਸ਼ਟ ਸੋ ਕਰਨੇ ਹਾਰ ਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀ ਆ ਨਾਨਕ ਜੋ ਤਿਸ ਭਾਵ ਸੋ ਵਰਤੀ ਆ ਬਿਸਮਣ ਬਿਸਮ

ਸਿੱਖਾ ਸੇਵਕ ਸੋ ਵਡਭਾਗੀ ਜਨ ਕੇ ਸੰਗ ਏਕਲੇ ਵਿਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੇ, ਗੁਰ ਪ੍ਰਸਾਦ ਨਾਨਕ ਫਲ ਪਾਵੇ। ਸਲੋਕ ਆਦਿ ਸਾਜੁਗਾਦ ਸੱਚ ਹੈ, ਪਿਹ ਸੱਚ ਨਾਨਕ ਹੋਸੀ, ਪਿਹ ਸੱਚ ਅਸਤਪਦੀ।

ਕਰ। ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ, ਸੋ ਸੇਵਕ ਸਾਥ ਸਾਥ ਸੰਭਾਰੇ। ਆਪਣੇ ਜਨਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰ ਪਰ ਰਾਖੇ। ਆਪਣੇ ਦਾਸ ਕੋ ਦੇਵ ਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕ ਕੀ ਆਉ ਪਤ ਰਾਖੇ, ਤਾਂ ਕਿ ਗਤ ਮਿਤ ਕੋਇ ਨਾ ਰਾਖੇ। ਪ੍ਰਭ ਕੇ ਸੇਵਕ ਕੋ ਨਾ ਪਹੁਚੇ, ਪ੍ਰਭ ਕੇ ਸੇਵਕ ਉਚੇ ਉਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੇ ਦੇਹ ਪ੍ਰਗਟਾਇਆ।

ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੇ ਏਕ ਨ ਜਾਣੋ। ਆਠ ਪਹਿਰ ਪ੍ਰਭ ਬਸੇ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ।

ਗੁਰਦਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਵਦੇ ਮੋਹ ਮਾਇਆ ਕੇ ਸੰਗ ਨ ਲੇਵ ਮਨ ਮੇ ਰਾਖੇ ਹਰ ਹਰੇਕ ਅੰਧਕਾਰ ਦੀਪ ਪ੍ਰਗਾਸੇ ਨਾਨਕ ਭਰਮ ਬਹੁ ਦੁਖ ਤੈ ਤੇ ਨਾਸੇ ਤਬ ਤਮਾਹੇ ਠਾਣ ਵਰਤਾਈ ਅੰਧ ਭੈ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਉਦੇਸੇ ਸਾਧੂ ਕੇ ਪੂਰਨ ਉਦੇਸੇ ਭਉ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਥ ਕਿਰਪਾ ਧਾਰੀ ਸਾਧ ਸੰਗ ਜਬ

ਉਹਨਾਂ ਨਾਲ ਕਿਹੋ ਤਨ ਸਾਰ ਰਾਸ਼ਟਰਪਤੀ ਸੰਤ ਜਨਾ ਮਿਲ ਕਰਹੋ ਬੀਚਾਰੇ ਸਿਮਰ ਨਾਮ ਆਦ ਹਰ ਅਵਰੀ ਉਪਾਵ ਸਭ ਮੀਤ ਵਿਸਾਰ ਚਰਨ ਕਮਲ ਜਿਤ ਮਹਿਰ ਧਾਰ ਕਰਨ ਕਾਨ ਸੁ ਪ੍ਰਭ ਸਮਰਾਥ ਦ੍ਰਿ ਕਰ ਗਹ ਨਾਮ ਹਰ ਵਥ ਇਹੋ ਧਨ ਸੰਚਹੋ ਹੋਵੋ ਭਗਵੰਤ ਸਮਝਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਬਾਹੇ ਸਭ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰ ਕੁੰਟ ਉਠ ਧਾਵੈ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੋਭਾ ਕੋ ਜਿਸ ਸੁ ਕਉ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ

ਮੂਰਖਮਣਾ ਸੋ ਤਮੀ ਤਕਟਾ ਮਿਹਰ ਬਨਤਾਰਿਣ ਤੇ ਕਹੋ ਤੁਮ ਕਮਲ ਸਨਾਥਾ ਰਾਜ ਰੰਗ ਮਾਇਆ ਵਿਸਥਾਰਿਣ ਤੇ ਕਹੋ ਕਮਲ ਛੁਟਕਾਰ ਆਸ ਹਾਤੀ।

ਸਰਬ ਕਲਿਆਣ ਸੁਖ ਨਿਦ ਨਾਮ ਬੂੜ ਜਾਤ ਪਾਇ ਬਿਸਰਾਮ ਸਗਲ ਦੁਖ ਕਾਵਤ ਨਾਸ ਨਾਨਕ ਨਾਮ ਜਪ ਹੁਗਣ ਤਾਸ ਬਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨੇ ਅੰਤਰੀ ਸੁਆਉ ਨੇਤਰ ਉਪੇਖ ਦਰਸ ਸੁਖ ਹੋਏ ਮਨ ਬਿਕਸੇ ਸਾਧ ਚਰਨ ਤੋਹੇ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕਉ ਪਾਵੇ ਸੰਗ ਏਕ ਬਸਦੀ ਜੇ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਾਇਆ ਤਾਂ ਕੀ ਕਹੀ ਨਾ ਜਾਏ ਨਾਨਕ ਰਹਿਆ ਸਰਬ ਸੰਭਾਏ।

ਸਾਧ ਮੁਗਤ ਕਹ ਕਹੁ ਗਣੀ ਜਾਵੇ ਕੈ ਹਰ ਅਗਮ ਅਪਾਰ ਤਬ ਨਰਕ ਸੁਰ ਕਹੁ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਕਤ ਕਹੁ ਕਿਤ ਠਾਏ ਜਾਵੇ ਆਪੇ ਆਪ ਆਪਣੀ ਜੋ ਧਰੇ ਤਬ ਕਵਨ ਨਿਡਿਰ ਕਵਨ ਕਦ ਡਰੇ ਆਪਣ ਚਲ ਤੇ ਆਪ ਕਰਨੇ ਹਰ ਨਾਨਕ ਠਾਕੁਰ ਅਗਮੇ ਅਪਾਰ ਅਬਨਾਸੀ ਸੁਖ ਆਪਣੇ ਆਸਨ ਤਹਿ ਜਨਮ ਮਰਨ ਕਹੁ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੁ ਕਿਸ ਹੋਏ

ਕਹੀਏ ਤੇਰਾ ਬਿਸਮਣ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨ ਹੋ ਆਪ ਜਹ ਛਾਲੇ ਛੇਦ ਭੇਸ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ

ਦੂਜਾ ਆਪ ਕਥੇ ਆਪ ਸੁਣਨੇ ਹਾਰ ਆਪ ਹੇ ਕਾ ਵਿਸਥਾਰ ਜਾਤ ਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸੰਭਾਲ ਤੁਮ ਤੇ ਬਹਿਣਾ ਹੀ ਕਿਛ ਹੋਇਆ ਆਪਣੇ ਸੂਤ ਸਭ ਜਗਤ ਪ੍ਰਵੇ ਜਾਗ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਜਨ ਪਾਏ ਸੋ ਸੁੰਦਰ ਸਿੰਘ ਤਦ

ਪ੍ਰਭੋਧ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹਿ ਵਿਆਹ ਅੰਮ੍ਰਿਤ ਪਾਲੇ ਜੀਣ ਬਹੁ ਭਾਤ ਜੋ ਜੋ ਰਚਿਓ ਸੋ ਤਿਸੇ ਧਿਆਤ ਜਿਸ ਭਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਬਾਣੀ ਅੰਤਰ ਵਿਸ਼ਵਾਸ ਕਰਮਾਨਿਆ।

സേയാന്തേരാ സോണ ഉപദേശ ഹൃദയ സാവുമാനി ചേനാൻ ഫല പാവു ഹൽത്ത് പാൽ ദോലേ സുവാര രാമ നാമേ അന്തരവൃത ഹർ പൂരേ ഗുരു കി പൂരി ദീക്ഷാ ജയ സമ്മാന ബസേ ਤੇ ਸਾਜ ਭਿਖਿਆ ਮਨ ਤਨ ਨਾਮ ਜਪੋ ਲੈ ਬਲਾਇ ਦੁਖ ਦਰਦ ਮਨ ਤੇ ਪਹੁ ਜਾਇ ਸਾਚੇ ਵਪਾਰ ਕਰਹੁ ਵਪਾਰੀ ਦਰਗੇ ਨਿਵੇਖੇ ਤੁਮਾਰੀ ਏਕਾ ਟੇਕ ਰਖੋ ਮਨ ਵਾਹਿ ਨਾਨਕ ਬਹੁਰ ਨ ਆਵੇ ਜਾਇ ਤੇ ਤੇ ਦੂਰ ਕਹਾਂ ਕੋ ਜਾਇ ਬਰੇ ਰੱਖ ਨਿਹਾਰ ਤਿਆ ਨਿਰਭਉ ਜਪੇ ਸਗਲ ਭਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਉਪਤ ਸੁਖ ਚਿੰਤਾ ਜਾਇ ਮਿਟੇ ਓਂਕਾਰ ਤੇ ਜਨ ਕੋ ਕੋਈ ਨ ਪੁੰਤ ਨਿਹਾਰ ਸ੍ਰੀ ਉਪਰ ਠਾਡਾ ਗੁਰ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇ ਪ੍ਰਵਾਨ ਤਰਜਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਧਨ ਹਾਲ ਤਾ ਕੇ ਨਿਕਟ ਨਾਵਤ ਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨ ਕਰਤੇ ਹਸਰੋ ਗਿਆਨ ਅੰਜਨ ਗੁਰ ਦੀਆ ਗਿਆਨ ਅਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਿਮਿਗਰੀ ਏ ਕਿਸ ਘੱਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਏ ਨਾਉ ਨਿਧੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹੇਸ ਕਾ ਬਿਸਰਾਮ ਸੁਨ ਸਮਾਧ ਅਣਹ ਤੈਨਾਦ ਕਹ ਨ ਜਾਈ ਅਚਰਜ ਬਿਸਮਾਧ ਤਿਨ ਦੇਖਿਆ ਜਿਸਾਬ ਦਿਖਾਏ ਨਾਨਕ ਤਿਸਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਨ ਪ੍ਰਪਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਤਿਦ ਸੇ ਸਮਾਜ ਤਿਸ ਤੇ ਪਹਿਣਾ ਹੀ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਨ ਸਿਮਰਤ ਮੈਂ ਦੇਖ ਸਸੀ ਅਰ ਸੂਰ ਨਖਿਅਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪੇ ਡੋਲ ਨਾ ਕਬੂ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਏ ਗੁਣ ਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਹੋ ਸੁਆਮੀ ਓਤ ਪੋਤ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਹੋ ਵਿਸਾਸ ਸੰਤ ਨਾ ਕਾਪੇਖਣ ਸਭ ਬ੍ਰਹਮ ਸੰਤ ਨਾ ਕਹਿ ਹਿਰਦੇ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੇ ਕਰਨ ਕਰਾਵਨ ਹਾਰ ਪ੍ਰਾਪ ਜਾਣੇ ਅੰਤਰ ਬਸੇ ਬਾਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਓਹੀ ਆਪ ਸਦ ਕੀਆ ਸਭ ਸਦ ਤਿਸ

ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਬਾਰ ਨਾਨਕ ਜੀ ਕਾਹੇ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੰਤ ਕਮਾਵਤ ਹੋਤ ਉਧਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਹਿਰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨ ਕੁਦਰੇ ਤਿਨ ਕਹਿ ਸਾਥੇ ਸਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਵਿਆ ਮਿਲਾਏ ਮਿਟ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਈ ਸੇਵਕ ਪੂਰਨ ਹੋਈ ਸੇਵਕ ਕੀ ਸੇਵਾਲ ਜਨਾਲ ਬਕਾਰ ਤਰਸਤੇ ਰਾਮ ਨਾਮ ਸੋ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਵ ਹਮਾਰੀ ਪ੍ਰਭ ਕੀ ਉਸਤਦ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸਹੋਦਨ ਦਾਨ ਸਰਵਿੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਜ ਪਾਇ ਸਥਾਨ ਵਰਨਾ ਹੋਵੇ ਅਮਨ ਜਾਨ ਹਰ ਤਨ ਖਾਲ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਹਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਾਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮੀ ਸਨਾਨ

ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸਾਸਤ੍ਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋਟ ਪਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਸਤ ਕਰਨ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਣੇ ਲਾਏ ਪ੍ਰੀਤ

ਨਾਨਕ ਹੈ ਗੁਰ ਨਾਮ ਸੁਖਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾਏ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੇ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨੀ ਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੇ ਹਾਦਰਾ ਹਦੂਰ

ਪਾਰ ਆਖੇ ਮੰਗੇ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮਹਾਉ ਕੇ ਬੋਲਣ ਬੋਲੀ ਆ ਜਿਤ ਸੁਣ।

ਬਹਿ ਜਾਣੀਐ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ। ਜਿਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇਤ ਸਭਾਵਾਂ, ਮਿਣ ਭਾਣੇ ਕੇ ਨਾਹੇ ਕਰੀ। ਜੇਤੀ ਸਿਰਠ ਉਪਾਈ, ਵੇਖਾਂ ਮਿਣ ਕਰਮਾਂ ਕੇ ਮਿਲਾ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁੱਜਾਈ। ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼।

ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸ ਸੀ ਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹੱਥ ਹੋਵੇ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ

ਕੋਇ ਮੰਨੈ ਸਗਲ ਭਵਨ ਕਾ ਨਾ ਖਾਏ ਐ ਸਾਧਨ ਮਗਨ ਚਲਤੀ ਸਰਬੰਧ ਐਸਾ ਰਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ।

ਆਪ ਰੱਖਿਆ ਜਨ ਸੂਤ। ਜੇ ਕੋ ਬੁੱਝੈ ਹੋਵੇ ਸਚਿਆਰ, ਤਬਲੇ ਉੱਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਗਮਨ ਜੋਰ। ਜੀ ਅਜਾਤ ਰੰਗਾ ਕੇ ਨਾਮ, ਸਭਨਾ ਲਿਖਿਆ ਬੜੀ ਕਲਾਮ। ਇਹ ਲੇਖਾ ਲਿਖ ਜਾਣੇ ਕੋਈ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਨ ਸਵਾਲਿਓ ਰੂਪ ਖੇਤੀ, ਦਾਤ ਜਾਣੇ ਕੌਣ ਕੂਤ। ਕੀਤਾ ਪਸਾਓ ਕੋ ਕਵਾਓ, ਤਿਸਤੇ ਹੋਏ ਲਖ ਦਰੀਆਓ। ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਗ ਜਪ ਅਸੰਗ ਭਾਉ, ਅਸੰਗ ਪੂਜਾ ਅਸੰਗ ਤਪਤਾਓ। ਅਸੰਗ ਗ੍ਰੰਥ ਮੁਖਵੇਦ ਪਾਠ, ਅਸੰਗ ਜੋਗ ਮਨ ਰਹੇ ਉਦਾਸ। ਅਸੰਗ ਭਗਤ ਗੁਣ ਗਿਆਨ ਵਿਚਾਰ, ਅਸੰਗ ਸਤੀ ਅਸੰਗ ਦਾਤਾਰ। ਅਸੰਖ ਸੂ ਮੁਹ ਭਕ ਅਸੰਖ ਸਤੀ ਅਸੰਗ ਦਾਤਾਰ, ਅਸੰਗ ਸੂਰ ਮੁਹ ਭਕ ਸਾਰ। ਅਸੰਗ ਮੋਹ ਲਿਬਲਾਏ ਤਾਰ, ਕੁਦਰਤ ਗਮਨ ਗਾਂ ਵਿਚਾਰ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਗ ਗਲਵਟ ਹੱਤਿਆ ਕਮਾਹੇ। ਅਸੰਗ ਪਾਪੀ ਪਾਪ ਕਰ ਜਾਹੇ, ਅਸੰਗ ਕੂੜਿਆਰ ਗੁੜੇ ਫਿਰਾਹੇ। ਅਸੰਗ ਮਲੇਸ਼ ਮਲ ਭਾਖਾਹੇ, ਅਸੰਗ ਨਿੰਦਕ ਸਿਰ ਕਰੇ।

ਨਹੀਂ ਕੋ ਥਾਉ। ਕੁਦਰਤ ਕਮਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਰੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਤੁਰ ਸੋਖੇ। ਮੂਤ ਬਲੀਤੀ ਕੱਪੜ ਹੋਏ, ਦੇ ਸਾਬੁਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ।

ਆਵੈ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਤਾਦ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ।

ਕੋਈ ਜਾ ਕਰਤਾ ਸ੍ਰਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਾ ਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਅਪਾਉ ਜਾਣੇ ਅਗਾ ਗਿਆ ਨਾ ਸੋ ਹੈ ਪਾਤਾਲ ਪਾਤਾਲ ਲਖ ਆਗਾਸਾਂ ਆਗਾਸ ਓੜ ਕੋੜ ਕਭਾਲ ਥੱਕੇ ਵੇਦ ਕਹਿਨ ਕਵਾਤ ਸਹਿ ਸਠਾਰਾ ਗਹਿਨ ਗਤੇ ਬਾ ਅਸੁਰਿਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵਹਿ ਸਮੁੰਦਰਾਂ ਜਾਣੀਐ ਹੈ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨ ਅੰਤ ਅੰਤ ਨਾ ਕਰਣੈ ਦੇਣ ਨ ਅੰਤ ਅੰਤ ਨਾ ਵੇਖਣ ਸੁਣਨ ਨ ਅੰਤ ਅੰਤ ਨਾ ਜਾਪਾ ਕਿਆ ਮਨਮੰਤ

ਵਿਚਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਬੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖਾਹੀ ਖਾਹੇ ਕਿਤੇ ਆ ਦੁੱਖ ਭੁਗ ਸਦਮਾਰ ਏ ਬੇਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕਾ ਕੋਹੇ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜਿਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇਭੇ ਕਈ ਕੇ ਜਿਸ ਨੂੰ ਬਖਸੇ ਸਿਫਤ ਸਾਲ ਆਹ।

ਅਮਲ ਭਾਏ ਅਮਲਾ ਸਮਾਹੇ ਅਮਲ ਧਰਮ ਅਮਲ ਦੀਬਾਨ ਅਮਲ ਤੁਲ ਅਮਲ ਪ੍ਰਵਾਨ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਅਮਲ ਆਖਿਆ ਨਾ ਜਾਹੇ ਆਖ ਆਖ ਰਹੇ ਲਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀਤ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕਹਿ ਕਈ ਕੇ ਜੇ ਬੜ ਭਾਵੈ ਤੇ ਬੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਖੀਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾਂ ਕਿਤੇ ਬਾਹਮਣ ਹਾਰੇ ਕਿਤੇ ਰਾਗ ਪਰੀ ਸਿਉ ਕਹੀ ਅੰਨ ਕਿਤੇ ਗਾਵਣ ਹਾਰੇ ਗਾਵੈ ਤਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਲਖੀਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨ ਮੋਹਨ ਸੁਰਗਾ ਬਛ ਪਿਆਲੇ ਗਾਵਨ ਰਤਨੋ ਪਾਹੇ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਤ ਮਹਾ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਅਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੂ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਵੈ ਚੇਤਨਾ ਆਵਨ ਨਾਨਕਿਆ ਵਿਚਾਰੇ ਸੋਹੀ ਸੋਹੀ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਵਤ ਇਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਤਾ ਕਾਲ ਕੁਵਾਰੀ ਗਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਬਾਜੇ ਨਾਦ ਆਬਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਬਰਾਸਾਦ ਸੰਜੋਗ ਵਿਜੋਗ ਦੋਹੇ ਕਾਲ ਚਲਾਵੇ ਲੇਖੇ ਆਵੇ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਹੀ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਗਲਾਏ ਦੀਵਾਨ ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋਗਿਸ਼ ਪਾਇਆ ਸੋ ਏਕਾ ਵਾਰ ਕਰ ਕਰ ਵੇਖਿਆ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹਾਉ ਲਖੋ ਹੈ ਲਖੋ ਵੈ ਲਖ ਵੀਸ ਲਖ ਲਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਏ ਤਰਾਹ ਪਦ ਪਵੜੀਆ ਚੜੀਐ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਛੁਪੈ ਨਹਿ ਜੋਰ ਜੋਰ ਨ ਮੰਗਣ ਦੇਨ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਬਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸਾ ਜੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਬਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਜ ਪ੍ਰਵਾਨ ਨਦਰੀ ਕਰਮ ਬਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਥ ਬਿਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ
ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਿਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਾ ਸਹਿ ਕਹਿ ਲੋ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਬ੍ਰਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿਥੈ ਲੋ ਅਲੋ ਆਕਾਰ ਜੀਵ ਜਿਵ ਹੁਕਮ ਤਵੈਤ ਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਖਲਾ ਅਗੰਤ ਬਤਾਉ ਭਾਂਡਾ ਭਾਉ ਅੰਮ੍ਰਿਤ ਤਟਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸਰਾ ਦੁਇਦਾਈ ਦਾਇਆ ਖੇਲੈ ਸਗਲਾ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸ਼ਪਾ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਰਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹੇ ਅਚਲ ਮੂਰਤਨ ਭਾਵ ਪ੍ਰਕਾਸ਼ ਅਮਿਤੋਜ ਕਹਿ ਜਾਏ ਕੋਟ ਇੰਦਰ ਇੰਦਰਾਨ

ਨੀ ਵਰਣਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾਨਾ ਜਾਹੇ ਪਸਾਰਾ ਕਹੇ ਵੇਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਮ ਕਹੀ ਭੂਪਾ ਅੰਡ ਜੇਰ ਸੇਤ ਜਗੀਨੀ ਉਦਭੁਜ ਖਾਨ ਬਹੁ ਰਜਦੀਨੀ ਕਹੁ ਫੂਲ ਰਾਜਾ ਹਵੈ ਬੈਠਾ ਕਹੁ ਸਿਮਰ ਭਇਓ ਸੰਗਰੇ ਕੈਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਯਾ ਜੁਗਾ ਸਰੂਪ ਸਿਅੰਭਵ ਅਭਰਛਾ ਮੇਰੀ ਤੁਮ ਕਰੋ ਸਿਖ ਉਭਾਰ ਸਿਖ ਸੰਗਰੋ ਦੁਸ਼ਟ ਜਿਥੇ ਅਠਵਤ ਉਦਭਾਤਾ ਸਗਲ ਮਲੇਸ਼ ਕਰੋ ਰਣਗਾਤਾ ਜੇ ਅਸ ਧੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਮਨ ਪਗ ਭਰੇ ਤਿਹਾਰੇ ਤਿਨਕੇ ਤੁਮ ਸੰਗਟ ਸਬਟਾਰੇ ਜੋ ਕਲ ਕੋਈ ਕਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਆਏ ਹੈ ਅਰੱਛਾ ਹੋਏ ਤਾਂ ਇਹ ਸਮਕਾਲਾ ਦੁਸ਼ਟ ਅਰਿਸ਼ਟਰੇ ਤਤਕਾਲਾ ਕਿਰਪਾ ਦੁਸ਼ਟਨ ਜਾਏ ਨੇ ਹਰਹੋ ਤਾਂ ਕੇ ਤਾਪ ਤਨਕ ਮੈਂ ਹਰਹੋ ਰਹਿਦ ਸਿੱਧ ਕਰਮੋ ਸਭ ਹੋਈ ਦੁਸ਼ਾ ਸ਼ਵਾਏ ਸਕੇ ਨਾ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਵਾਸਤੇ ਤਾਹੇ ਉਭਾਰਾ ਜਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਕੇਤ ਮੈਂ ਸਰਨ ਤਿਹਾਰੀ ਆਪ ਹਾਦ ਲਿਓ ਉਭਾਰੀ ਸਰਵ ਠਾਉਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਛਾਈ ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਗਿਲਵਿਕ ਸਗਲ ਦੇਖੋ ਹਰਤਾ ਦੁਸ਼ਟ ਦੋਖੀਨ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਭਹੇ ਦਯਾਲਾ ਪੂਰਨ ਗਰਾ ਗ੍ਰੰਥਤ ਗਾਲਾ ਮਨ ਬਾਂਜਤ ਪਲ ਪਾਵੈ ਸੋਈ ਦੁਖ ਨਾ ਦਸੇ ਵਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਜਾਹੇ ਸੁਰਤ ਨਾ ਪਾਵੈ ਸੁਨੇ ਮੂੜ ਛਤ ਲਾਹੇ ਚਤੁਰਤਾ ਆਵਈ ਦੁਖ ਦਰਦ ਭਾਵ ਨਿਗਡਾ ਤਿੰਨਰ ਗੇਰਾ ਹੈ ਹੋ ਜੋ ਜਾ ਕੀ ਏਕ ਬਾਰ ਚੌਪਾਈ ਕਹੋ ਗਾਹੈ ਚੌਪਾਈ ਸਮਤ ਸਤਰਾ ਸਹਿਸ ਪਣਿਜਾ ਅਰ ਸਹਿਸ ਮਤੀਨ ਕੇ ਜੈ ਬਹਾਦੁਰ ਸੁਧੀ ਅਸ਼ਟਮੀ ਰਵਾਰਾ ਤੇਰ ਸਦਰ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਗਉ ਵਾਂਗ ਤਰੇ ਨਿਆਨਿਓ ਰਾਮ ਰਹੀਮ ਪੁਰਾਨ ਗੁਰਾਨ ਅਨੇਕ ਮਦੇਕ ਨਾ ਮਾਨਿਓ ਸਿਮਰ ਸਾਸਤਰ ਵੇਦ ਸਵੈ ਬਹੁ ਭੇਦ ਗਾਇਆ ਵੇਖ ਨਾ ਜਾਣਿਓ ਸ੍ਰੀ ਸੁਭਾਨ ਕਿਰਪਾ ਤੁਮਰੀ ਕਰ ਮੈਂ ਨਾ

ਪਾਇਆ ਸਹਿ ਸੇਤੀ ਬਨਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ, ਸ਼ਬਦੋ ਥਾਂ ਗਾਵੋ ਹਰੀ ਖੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਹੋ ਮਨ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਈ, ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ, ਜਿਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾ ਮਨ ਮਸਾਵੇ ਨਾਮ ਜਨ ਕਹਿ ਮਨ ਮਸਿਆ ਬਾਜੇ ਸ਼ਬਦ ਘਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਈ, ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸਾਧ ਸੁਖਮਨ ਆਏ ਵਸਿਆ, ਜਨਿਸ਼ਾਂ ਸਭ ਪੁਜਾਈਆਂ। ਸਦਾ ਗੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਜ ਦੂਤ ਵਸ ਕੀਤੇ ਗਾਲ ਕੰਟ ਕੁਮਾਰਿਆ, ਦੁਰਗਰਮ ਪਾਇਆ ਤੁਧ ਜਨ ਗਾਓ ਸੇ ਨਾ ਮਰਗੇ ਲਾਗੇ, ਕਹੇ ਨਾਨਕ ਤੈ ਸੁਖ ਹੋਵਾ। ਤਿਤਗਰ ਅਨਹਦ ਵਾਜੇ ਸਾਚੀ ਲਵੈ ਬਿੰਦੇ ਨਵਾਣੀ ਦੇਹ, ਨਵਾਣੀ ਲਵੈ ਬਾਜੋ ਕਿਆ ਗਿਰੇ ਵਿਚਾਰੀਆ। ਤੁਧਵਾ ਸਿਮਰਤ ਗੋਏ ਨਾਹੀ ਕਿਰਪਾ ਕਰ ਬਨਵਾਰੀ, ਇਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ। ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਨਕਾ ਮੋਹ ਤੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋ ਜਨ ਪਾਵੇ, ਪਾਵੇ ਤਾਂ ਸੋ ਜਨ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਰਗਿਆ ਕਰੇ ਵਿਚਾਰੇ, ਇੱਕ ਭਰੇ ਇੱਕ ਭਰਮ ਭੁੱਲੇ ਫਿਰੇ ਤੇ ਦਿਸ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਿਆ ਨਿਰਮਰਜਨਾ ਭਾਣਾ ਪਾਵ ਗਏ, ਕਹੇ ਨਾਨਕ ਜਿਸ ਦੇ ਪਿਆਰੇ ਸੋਏ ਜਨ ਭਾਵ ਹੈ। ਆਵ ਸੰਤ ਪਿਆਰੇ ਹੋ ਅਗਤ ਕੀ ਕਰੇ ਕਹਾਣੀ, ਕਰੇ ਕਹਾਣੀ ਅਗਤ ਕੇਰੀ, ਇੱਕ ਦੁਆਰੇ ਪਾਈਐ ਤਨ ਮਨ ਧੰਨ ਸਭ ਸਾਮ ਗੁਰੂ, ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ, ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਵੇਰਿਆ, ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਸੇ ਬਿਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਗੁਟਮ, ਤੁਝੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਹ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਸ਼ੂ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ, ਜੀ ਜਨ ਸਭ ਖੇਲ ਤੇਰਾ ਗਿਆ ਗੁਆਖ ਵਖਾਣਾ, ਆਖੇ ਤਾਂ ਵੇਖਿਆ ਸਭ ਤੂੰ ਹੈ ਜਿਨ ਜਗਤ ਉਪਾਇਆ। ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ। ਜੀ ਜਨ ਸਭ ਤੂੰ ਪਾਏ ਕਵੇਕ ਪ੍ਰਸੰਨ ਆਇਆ, ਲਵ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸ ਨੂੰ ਆਪ ਉੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚਰਣਾ। ਲਵ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਖੰਨਿਓ ਦਿਖੀ ਵਾਲੋ ਨਿੱਖੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜੀ ਨੇ ਆਪ ਤਜਰਬਾ ਸੁਨਾਸ ਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਿਵ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵ ਚੱਲੇ ਜਿਨ੍ਹਾਂ ਮਾਰਗ ਪਾਵਹਿ। ਕਰ ਕਿਰਪਾ ਜਿਨ੍ਹਾਂ ਮਿਲਾਏ ਸੇ ਹਰ ਹਰ ਸਦਾ ਧਿਆਵ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ। ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵ ਚਲਾਵਹਿ, ਇਹ ਸੁਹਿਲਾ ਸ਼ਬਦ ਸੁਭਾਵ ਆ ਸਬਦ ਸੁਭਾਵ, ਸਦਾ ਸੁਹਿਲਾ ਸਤਿਗੁਰੂ ਸੁਣਾਇਆ, ਇਹ ਤੁਨ ਕਹਿ ਮਨ ਵਸਿਆ ਜਿਨ ਧਰੂ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਿਤ ਸੰਗਤ ਸਬਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਊਪ ਜਾਏ ਬਿਨ ਸਹਿਜੇ, ਸਹਿਸਾ ਨਾ ਜਾਏ ਨਾ ਜਾਏ, ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜਿਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹਾਓ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਬਜਾਏ ਸਹਿਸਾ ਬਜਾਏ, ਜੀਓ ਮੈਲੇ ਬਾਹਰੋਂ ਨਿਰਬਲ, ਬਾਹਰੋਂ ਨਿਰਬਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਆ ਹਾਰਿਆ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਮੇ ਸਾਰਿਆ ਵੇਦਾਂ ਮੈਂ ਨਾਮ ਉੱਤਮ, ਸੋ ਸੁਣੇ ਨਾ ਹੀ ਫਿਰੇ ਜੋ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿੰਨੀ ਜਨਮ ਜੂਆ ਹਾਰਿਆ, ਜੀਓ ਨਿਰਬਲ ਬਾਹਰੋਂ ਨਿਰਬਲ, ਬਾਹਰੋਂ ਤਾਂ ਨਿਰਬਲ ਜੀਓ, ਨਿਰਬਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ ਸਤ ਸਮਾਣੀ, ਜਨਮ ਰਤਨ ਜਿਨੀ ਖਟਿਆ ਭਲੇ ਸਿਮਨ ਜਾ ਰਿਹਾ। ਕਹੇ ਨਾਨਕ ਜਿਨ ਮਨ ਨਿਰਬਲ
ਸਦਾ ਰਹੇ ਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ। ਗੁਰ ਕਸਮਾਲੇ ਆਪ ਨਾ ਜਾਣੇ ਕੋਏ ਕਰਨ ਤੋਂ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥਾ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮਿਆ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਨਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹਾਉ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਇਆ ਬੋਇਆ ਮਾਇਆ ਬੋਲਣ ਪੈਰ ਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਖਤ ਆਪ ਉਪਾਇ ਕਹਿ ਕਰਤਾ ਹੋ ਆਪੇ ਹੁਕਮ ਵਰਤਾਏ ਹੁਕਮਰਤਾ ਆਵੇ ਕਹਿ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਨਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਨਿਬਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ ਸੇ ਮ੍ਰਿਤ ਸ਼ਾਸਤਰ ਪੁਨ ਪਾਪ ਵਿਚਾਰਦੇ ਤਤ ਸਾਰ ਨਾ ਜਾਣੀ ਤਤ ਸਾਰ ਨਾ ਤਤ ਹੀ ਗੁਣੀ ਸੰਸਾਰ ਭਰਮ ਸੁਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਆਨੰਦਨ ਹਰਨ ਵੀ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਵਰਦਾਤਾ ਜੇ ਅਗਨ ਮੈਂ ਆਹ ਹਾਰ ਪਹੁੰਚਾ ਬਏ ਉਸ ਨੂੰ ਕਹੇ ਪੋਏ ਨਾ ਸੱਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਵਰਦਾਤਾ ਸੋ ਕਿਉਂ ਮਨੋ ਵਿਸਾਰੀਆ ਜੈਸੇ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤਰ ਵਿਸਰੇ ਮੋਹ ਪਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮਲ ਕਹਿ ਮੁੱਲਾ ਪਾਇਆ ਜਾਏ ਮੁੱਲਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਮਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀ ਆਏ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹਾ ਹੈ ਹਰ ਵਸੇ ਮਨ ਆਏ ਹਰ ਆਪ ਅਮਲ ਕਹਿ ਭਾਗ ਤਨਾ ਕੇ ਨਾਨਕਾ ਜਿਨ੍ਹਾਂ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨਜਾਰਾ ਹਰ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਦੇ ਰਾਹ ਜਾਣੀ ਹਰ ਹਰ ਨਿਤ ਜਪਿਓ ਜੀਓ ਰਾਹ ਖਟਿਓ ਦਿਹਾੜੀ ਇਹੋ ਤਾਂ ਅੰਤੇ ਨਾ ਮਿਲਿਆ ਜਿਨ ਹਰਾਪੇ ਭਾਣਾ ਕਹੇ ਨਾਨਕ ਰਾਸ ਮੇਰੀ ਮਨ ਹੋਆ ਬੰਜਾਰਾ ਇਹ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਹਰ ਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਾਹੜ ਨਾ ਤ੍ਰਿਸ਼ਨਾ ਲਾ ਗਿਆ ਇਹ ਹਰਸ ਕਰਮੀ ਪਾਈਆ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਆਨ ਰਾਸਾ ਵੀ ਸਰੇ ਜਾਂ ਹਰਵਸਾ ਮਨ ਆਏ ਇਹ ਸਰੀਰਾ ਮੇਰੇ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੋਤ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟਕਾ ਮੂੜ ਰਚਿਆ ਜੂਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਸਖੀ ਸੋ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪ ਨਾ ਫਿਰ ਜਾ ਪਏ ਅਨੰਤ ਬਾਣੀ ਗੁਰ ਸ਼ਬਦ ਜਾਨੀ ਹਰ ਨਾਮ ਹਰਸ ਭੋਗੂ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਾ ਜਗ ਮੈਂ ਆਇਆ ਕੇ ਕਿਆ ਤੂੰ ਕਰਮ ਕਮਾਇਆ ਕੇ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ

ਗਿਆ ਪਾਇਆ। ਕਹੇ ਨਾਨਕ ਉਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਜਤਲਾਇਆ, ਨੇਤਰੋ ਮੇਰੇ ਹੋ। ਹਰ ਤੁਮੈਂ ਜੋ ਤਰੀ ਹਰ ਬਿਨ ਅਵਰਨਾ ਦੇਖੋ ਕੋਈ, ਹਰ ਬਿਨ ਅਵਰਨਾ ਦੇਖੋ ਕੋਈ, ਨਦਰੀ ਹਰ ਨੇ ਹੱਲਿਆ। ਇਹੋ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹਰ ਬਿਨ ਅਵਰਨਾ ਕੋਈ। ਕਹੇ ਨਾਨਕ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰਨੋ ਮੇਰੇ ਹੋ, ਸੱਚ ਹੈ ਸੁਨਣਾਏ ਨੋ ਬਿਠਾਏ, ਸੱਚ ਹੈ ਸੁਨਣਾਏ ਨੋ ਬਿਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ। ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਂ ਹਕੀਕਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸੱਚ ਹੈ ਸੁਨਣਾਏ ਨੋ ਬਿਠਾਏ। ਹਰ ਜੀਓ ਗੁਫਾ ਅੰਦਰ ਰੱਖੇ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨਿਕ ਨਾ, ਦਸਵਾਂ ਦੁਆਰ ਦਿਖਾਇਆ, ਤਾਂ ਹਰੇਕ ਰੂਪ ਨਾਉ ਨਵ ਨਿਤ, ਜਿਸਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕਰ ਪਿਆਰਾ, ਜੀਓ ਗੁਫਾ ਅੰਦਰ ਰੱਖੇ, ਵਾਜਾ ਪਵਨ ਵਜਾਇਆ। ਇਹੋ ਸਾਚਾ ਸੁਹਿਲਾ, ਸਾਚੇ ਕਰ ਗਾਵੋ, ਗਾਵ ਤਾਂ ਸੁਹਿਲਾ ਕਰ ਸਾਚੈ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ, ਸੱਚੋ ਧਿਆਵੇ, ਜਾ ਤੁਧ ਭਾਵੇ, ਗੁਰਮੁਖ ਜਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋਜਨ ਪਾਵ ਹੈ। ਕਹੇ ਨਾਨਕ ਸੱਚ ਸੁਹਿਲਾ, ਸੱਚੇ ਕਰ ਗਾ ਅਣਦ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪਿਆ ਗਿਆ ਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਬਣਾ ਕੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਪਿੱਤਰ ਕੌਮ ਬਖਸ਼ਿਸ਼ ਕੀਤੇ ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਬ ਬਾਣੀ ਦੇ ਨਿਤਨੇਮ ਹੋਏ ਹਨ ਪਿੱਤਰ ਹੁਕਮ ਆਪ ਜੀ ਨੇ ਸਰਵਨ ਕੀਤੇ ਹਨ ਆਉਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੂੰ ਸਰਵਨ ਕਰਾਉਣਗੇ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾਵਲ ਸ੍ਰੀ ਸਚਖੰਡ ਸ੍ਰੀ ਹਜ਼ੂਰ ਸਤਸੰਗ ਸ੍ਰੀ ਹਰਿਮੰਦਰ ਸਾਹਿਬ ਜੀ ਹਜ਼ੂਰੀ ਰਾਗੀ ਜਥਾ ਉਹਨਾਂ ਪਾਸੋਂ ਅੱਜ ਸਰਵਨ ਕਰੋ। ਅੱਜ ਛੁੱਟੀ ਦਾ ਦਿਨ ਹੈ। ਅੱਜ ਸ਼ਾਮ ਨੂੰ 4:30 ਤੋਂ ਲੈ ਕੇ 6 ਵਜੇ ਤੱਕ ਨਾਮ ਸਿਮਰਨ ਹੋਣਗੇ ਸੰਗਤੀ ਰੂਪ ਵਿੱਚ। ਵੱਧ ਤੋਂ ਵੱਧ ਹਾਜ਼ਰ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਚੇ ਸਰਦਾਨ, ਸੱਚੇ ਸਰਜੂਰ, ਸੱਚੀ ਤੇਰੀ ਸਿਵ, ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਤੇ ਐਨ ਸੱਚ, ਜੋ ਮਰ ਜੰਮੇ ਸੋ ਬਚਨ ਕਰੇ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀਮੌਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਅਤੇ ਉਹਨਾਂ ਦਾ ਰਾਗੀ ਜਥਾ। ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਕ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਅੱਗੇ ਸੰਥਿਆ ਦੀ ਕਲਾਸ ਗੁਰੂ ਘਰ ਵਿਖੇ ਚੱਲਦੀ ਸੀ, ਜਿਸ ਦੀ ਇੱਕ ਵਾਰੀ ਸੰਪੂਰਨਤਾ ਹੋ ਚੁੱਕੀ ਹੈ, ਹੁਣ ਆਪਾਂ ਵੀਰਵਾਰ ਸ਼ਾਮ ਤੋਂ ਜੋ 7 ਵਜੇ ਦੇ ਕਰੀਬ ਸੰਥਿਆ ਦੀ ਕਲਾਸ ਸੋਮਵਾਰ, ਮੰਗਲਵਾਰ ਅਤੇ ਵੀਰਵਾਰ, ਸ਼ੁੱਕਰਵਾਰ ਸਤਿਗੁਰੂ ਸਾਹਿਬ ਨੇ ਜਿੰਨੀ ਕੁ ਬੁੱਧ ਬਖਸ਼ੀ ਹੈ ਉਸ ਹਿਸਾਬ ਨਾਲ ਕਰਵਾਇਆ ਕਰਾਂਗੇ। ਸੋ ਆਪ ਸੰਗਤਾਂ ਇਸ ਸਮੇਂ ਦਾ ਲਾਹਾ ਲੈ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

गोर बाणी कह सेवक जन मानै।

ਨਿਜ ਘਰ ਵਸਾ ਹੋਏ ਬੇਸ਼ੁਮਾਰ।

ਸਾਰੇ ਸਾਰੀਆਂ ਵਸਤੂਆਂ ਪ੍ਰਚੂਨ ਵਿੱਚ ਨਹੀਂ, ਹਜ਼ੂਰ ਕਹਿੰਦੇ ਨੇ ਥੋਕ ਵਿੱਚ ਹੀ ਪ੍ਰਾਪਤ ਹੋ ਜਾਂਦੀਆਂ। ਕੋਈ ਐਸੀ ਵਸਤੂ, ਕੋਈ ਐਸਾ ਪਦਾਰਥ ਨਹੀਂ ਜਿਹੜਾ ਪ੍ਰਾਪਤ ਨਾ ਹੁੰਦਾ ਹੋਵੇ। ਤੂੰ ਲੋਕਾਂ ਦੇ ਦਰ, ਲੋਕਾਂ ਦੇ ਦਰਵਾਜ਼ੇ ਖੜਕਾਉਣ ਦੀ ਬਜਾਏ ਵਾਹਿਗੁਰੂ ਦਾ ਦਰਵਾਜ਼ਾ ਖੜਕਾ, ਦਰਵਾਜ਼ਾ ਖੜਕਾ ਅਤੇ ਜਾ ਕੇ ਆਖ, ਵਾਹਿਗੁਰੂ ਜੀ ਮੈਂ ਤੁਹਾਡੇ ਦਰਾਂ 'ਤੇ ਖੜਾ ਵਾਂ, ਬੂਹਾ ਖੋਲ੍ਹੋ, ਦਰ ਮਾਂ ਦੇ ਠਾਡੇ ਦਰਬਾਰ। ਇਹਨੂੰ ਬਿੰਦੀ ਲਾ ਕੇ ਠਾਂਡੇ ਵੀ ਕਹਿੰਦੇ ਨੇ, ਪਰ ਇੱਥੇ ਬਿੰਦੀ ਨਾ ਲਾਈ ਜਾਏ ਅਤੇ ਅਰਥਾਂ ਦੇ ਜ਼ਿਆਦਾ ਨੇੜੇ ਚਲਾ ਜਾਂਦਾ। ਇਹ ਬੋਲੀ ਹੈ ਰਾਜਸਥਾਨ ਦੀ। ਅਸੀਂ ਕੋਈ ਗੱਲ ਕਰਨੀ ਹੋਵੇ, ਸਾਡੇ ਕੋਈ ਨਾਲ ਹੋਵੇ ਤਾਂ ਅਸੀਂ ਉਹਨੂੰ ਕਹਿੰਦੇ ਵੀ ਤੂੰ ਇੱਥੇ ਖਲੋ ਅਤੇ ਮੈਂ ਆਉਂਦਾ। ਉਹ ਆਉਂਦੇ ਨੇ ਠਾਡਾ ਰਹੀਏ, ਜਾਂ ਦੋ ਜਣੇ ਨੇ ਤਾਂ ਕਹੇਗਾ ਠਾਡੇ ਰਹੀਓ। ਤਾਂ ਉੱਥੇ ਬਿੰਦਾ ਨਹੀਂ ਲੱਗਦਾ, ਪਰ ਸਾਡੇ ਮੂੰਹ 'ਚੋਂ ਨਿਕਲ ਜਾਂਦਾ। ਦਰ ਮਾਂ ਦੇ ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕੀ ਵਾਰ। ਮੈਂ ਬੇਨਤੀ ਕਰ ਰਿਹਾ, ਮੇਰੇ ਮਨ ਭਜ, ਰਾਮ ਨਾਮ ਸਭ ਅਰਥ, ਨਾਮ ਜਪ, ਵਾਹਿਗੁਰੂ ਦਾ ਦਰਵਾਜ਼ਾ ਖੜਕਾ, ਸਾਰੇ ਥੋਕ ਪ੍ਰਾਪਤ ਹੋ ਜਾਣਗੇ, ਸਾਰਾ ਅਰਥ ਪ੍ਰਾਪਤ ਹੋ ਜਾਏਗਾ। ਖਾਤਰ ਲਈ, ਤਸੱਲੀ ਲਈ ਇੱਕ ਸ਼ਬਦ ਗੁਰਬਾਣੀ 'ਚੋਂ ਹੋਰ ਨਜ਼ਰ ਕਰ ਰਿਹਾ। ਦਰਮਾ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੇ ਖੋਲ ਕੀ ਵਾਰ। ਉੱਥੇ ਡੀਂਗਾਂ ਨਹੀਂ ਮਾਰਨੀਆਂ ਅਰਦਾਸ ਕਰਨ ਲੱਗਿਆ, ਮੇਰਾ ਫੁੱਫੜ ਬੜਾ ਅਮੀਰ ਹੈ, ਮੇਰਾ ਮਾਮਾ ਆਈ ਜੀ ਹੈ, ਮੇਰਾ ਮਾਸੜ ਜੱਜ ਹੈ ਨਾ, ਉਹਨੂੰ ਕਹਿ ਵੀ ਤੇਰੇ ਤੋਂ ਬਿਨਾਂ ਮੇਰਾ ਹੈ ਹੀ ਕੋਈ ਨਹੀਂ। ਤੁਝ ਬਿਨ ਸੁਰਤ ਕਰੇ ਕੋ ਮੇਰੀ, ਤੇਰੇ ਤੋਂ ਬਿਨਾਂ ਮੇਰੀ ਕੋਈ ਸੁਰਤ ਨਹੀਂ ਲੈਂਦਾ, ਤੇਰੇ ਤੋਂ ਬਿਨਾਂ ਮੇਰੀ ਕੋਈ ਖਬਰ ਨਹੀਂ ਲੈਂਦਾ, ਕਿਸੇ ਨੂੰ ਪਰਵਾਹ ਨਹੀਂ ਮੇਰੀ, ਬਸ ਮੇਰਾ ਤੂੰ ਹੈ। ਕਿਸ ਹੂੰ ਕੋਈ ਕੋਏ, ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ, ਜਾਂ ਲੱਗ ਚਿੱਤ ਨਾ ਆਵਈ। ਕੋਈ ਕਿਸੇ ਦਾ, ਕੋਈ ਕਿਸੇ ਦਾ, ਉਹ ਸਾਹਿਬ ਜੀ ਮੇਰਾ ਗਰੀਬੜੇ ਦਾ ਤੇ ਤੁਹਾਡੇ ਤੋਂ ਬਗੈਰ ਹੈ ਹੀ ਕੋਈ ਨਹੀਂ ਗਾ, ਤੇ ਮੈਂ ਜਾਵਾਂ ਕਿੱਥੇ।

ਪੂਰੀ ਪਈ ਸਿਮਰ ਸਿਮਰ ਵਿਧਾਤਾ। ਧਰਮ ਤੇ ਮੋਖ ਨਿਰੰਕਾਰੀ ਪਦਾਰਥ ਨੇ, ਅਰਥ ਤੇ ਕਾਮ ਸੰਸਾਰੀ ਪਦਾਰਥ ਨੇ। ਦੋ ਸੰਸਾਰੀ ਮਿਲ ਗਏ, ਦੋ ਨਿਰੰਕਾਰੀ ਮਿਲ ਗਏ, ਲੋਕ ਵੀ ਸੁਖੀ ਹੋ ਗਿਆ ਤੇ ਪ੍ਰਲੋਕ ਵੀ ਸੁਹੇਲਾ ਹੋ ਗਿਆ। ਹੁਣ ਹੋਰ ਕਿਸੇ ਕੋਲੋਂ ਕੀ ਮੰਗਾਂ? ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਹੇ ਮੇਰੇ ਮਨ, ਦਰ ਦਰ ਤੇ ਭਟਕਣਾ ਛੱਡ ਦੇ, ਵਾਹਿਗੁਰੂ ਦਾ ਲੜ ਘੁੱਟ ਕੇ ਫੜ ਲੈ, ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਵਾਹਿਗੁਰੂ ਅੱਗੇ ਝੋਲੀ ਅੱਡਿਆ ਕਰ। ਉਹਦੇ ਕੋਲ ਪਦਾਰਥਾਂ ਦੀ ਕੋਈ ਥੁੜ ਨਹੀਂ, ਕੋਈ ਕਮੀ ਨਹੀਂ। ਉਹਨੇ ਆਪਣੇ ਕਰਿੰਦਿਆਂ ਨੂੰ ਹੁਕਮ ਵੀ ਕੀਤਾ ਹੋਇਆ ਹੈ, ਪਿਤਾ ਕਿਰਪਾਲ ਆਗਿਆ ਇਹ ਦੀਨੀ, ਬਾਰਕ ਮੁੱਖ ਮੰਗੈ ਸੋ ਦੇਣਾ। ਜਦੋਂ ਜਦੋਂ ਇਹ ਮੇਰੀ ਇਨਸਾਨੀਅਤ, ਮੇਰੀ ਔਲਾਦ ਹੈ, ਏਕ ਪਿਤਾ ਏਕਸ ਕੇ ਹਮ ਬਾਰਕ ਕੇ, ਜੋ ਜੋ ਜਦੋਂ ਜਦੋਂ ਮੰਗਣ ਇਹਨਾਂ ਨੂੰ ਦੇ ਦਿਆ, ਮਨਾ ਨਹੀਂ ਕਰਦਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਬਿਨ ਨਾਮੇ ਜੀਵਨ ਬਿਰਥਾ। ਇਹ ਨਾਮ ਗੁਰੂ ਦ੍ਰਿੜ ਕਰਦਾ, ਹਿਰਦੇ ਵਿੱਚ ਪੱਕਾ ਕਰਦਾ। ਤੇ ਜੇ ਕੋਈ ਗੁਰੂ ਤੋਂ ਇਹ ਦਾਤ ਲੈਣ ਤੋਂ ਵਾਂਝਾ ਰਹਿ ਜਾਏ, ਉਹਦਾ ਫਿਰ ਜੀਵਨ ਵਿਅਰਥ ਚਲਾ ਜਾਂਦਾ। ਜਿਸ ਪ੍ਰਕਾਰ ਆਪ ਜੀ ਨੇ ਕੱਲ ਹੀ ਹੁਕਮਨਾਮਾ ਸਾਹਿਬ ਸੁਣਿਆ ਇੱਥੋਂ, ਹਰ ਬਿਸਰਤ ਸਦਾ ਖੁਆਰੀ, ਹਰੀ ਦੇ ਨਾਮ ਨੂੰ ਵਿਸਾਰ ਕੇ ਮਨੁੱਖ ਦੇ ਪੱਲੇ ਖੁਆਰੀ ਤੋਂ ਸਿਵਾ ਕੁਛ ਨਹੀਂ ਪੈਂਦਾ। ਤਾਂ ਕੋ ਧੋਖਾ ਕਹਾ ਵਿਆਪੈ, ਜਾਂ ਕੋ ਓਟ ਤਿਆਰੀ। ਜਿਹੜਾ ਤੇਰੀ ਟੇਕ ਲੈ ਲੈ, ਉਹਨੂੰ ਮਾਇਆ ਦਾ ਕੋਈ ਰੂਪ ਰੰਗ ਧੋਖਾ ਨਹੀਂ ਦੇ ਸਕਦਾ। ਔਰ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਉਮਰ ਸੱਪ ਦੀ ਵੀ ਬੜੀ ਲੰਮੀ ਹੁੰਦੀ ਹੈ, ਪਰ ਉਹ ਜ਼ਹਿਰ ਦਾ ਕਾਰਖਾਨਾ। ਉਮਰ ਜਿੰਨੀ ਮਰਜ਼ੀ ਲੰਮੀ ਹੋਵੇ, ਸਿਮਰਨ ਤੋਂ ਬਿਨਾਂ ਉਹ ਸੱਪ ਵਾਂਗੂ ਬਤੀਤ ਕਰਦੀ ਹੈ। ਮਨੁੱਖ ਅੰਮ੍ਰਿਤ ਨਹੀਂ ਆਪਣੇ ਅੰਦਰ ਪੈਦਾ ਕਰਦਾ, ਜ਼ਹਿਰ ਪੈਦਾ ਕਰਦਾ। ਓਵਰ ਥਿੰਕਿੰਗ, ਵਿਸ਼ੇ ਵਿਕਾਰਾਂ ਦੇ ਫੁਰਨੇ, ਹੋਰ ਕਈ ਪ੍ਰਕਾਰ ਦੇ ਇਸ ਤਰ੍ਹਾਂ ਦੇ ਫੁਰਨੇ, ਜਿਹਦੇ ਨਾਲ ਮਨੁੱਖ ਅੰਦਰੋਂ ਕਲਪਦਾ, ਦੁਖੀ ਹੁੰਦਾ। ਸਰਪ ਜੈਸੇ ਆਰ ਜਾਰੀ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੁਹਾਰੀ। ਗੁਣ ਨਿਧਾਨ ਵਾਹਿਗੁਰੂ, ਗੁਣ ਤਿੰਨ ਹੀ ਗਾਏ, ਉਹਦੀ ਸਿਫਤ ਉਸੇ ਨੇ ਕੀਤੀ। ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਇਸ ਤਰ੍ਹਾਂ ਦੇ ਬੰਦੇ ਤੋਂ ਕੁਰਬਾਨ ਜਾਣਾ ਚਾਹੀਦਾ ਜਿਹੜਾ ਸਿਮਰਨ ਕਰਦਾ। ਰਹਾਉ ਵਾਲੀਆਂ ਪੰਕਤੀਆਂ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਔਰ ਗੁਰ ਪੂਰੈ ਹਰ ਨਾਮ ਦੜਾਇਆ, ਬਿਨ ਨਾਮੇ ਜੀਵਨ ਬਿਰਥਾ। ਰਹਾਉ ਸ਼ਬਦ ਦਾ ਸਿਰਲੇਖ, ਜੈਤ ਸਰੀ ਮਹੱਲਾ ਚੌਥਾ। ਜੈਤ ਸਰੀ ਰਾਗ ਵਿੱਚ ਗੁਰੂ ਰਾਮਦਾਸ ਜੀ ਦਾ ਸ਼ਬਦ, ਘਰ ਪਹਿਲਾ ਕੀਰਤਨ ਨਾਲ ਸੰਬੰਧਿਤ ਚੌ ਪਦੇ। ਇਹ ਸ਼ਬਦ ਚਾਰ ਪਦਿਆਂ ਦਾ, ਰਹਾਉ ਵਾਲਾ ਪੰਕਤਾ ਪਦਾ ਮਿਲਾ ਕੇ ਪੰਜ ਬਣ ਜਾਂਦੇ। ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਰਹਾਉ ਵਾਲੀ ਪੰਕਤੀ ਚ ਕਿਹਾ, ਗੁਰਪੂਰੇ ਹਰ ਨਾਮ ਦੜਾਇਆ, ਉਹ ਜਿਹੜਾ ਦ੍ਰਿੜ ਕੀਤਾ ਸੀ ਗੁਰੂ ਨੇ ਮੇਰੇ ਹਿਰਦੇ ਚ ਨਾਮ, ਉਹ ਹੁਣ ਮੇਰੇ ਹੀਰੇ ਵਿੱਚ ਨਾਮ ਵਸ ਗਿਆ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸਾਰੇ ਅਵਗੁਣ, ਵਿਸ਼ੇ ਵਿਕਾਰ, ਓਵਰ ਥਿੰਕਿੰਗ, ਈਰਖਾ, ਤ੍ਰਿਸ਼ਨਾ, ਕ੍ਰੋਧ, ਵਾਹਿਗੁਰੂ ਨੇ ਤਰਸ ਕੀਤਾ ਗਿਆਨ ਦੇ ਝਾੜੂ ਨਾਲ, ਸਾਰੇ ਹੂੰਝ ਕੇ ਮੇਰੇ ਅੰਦਰੋਂ ਬਾਹਰ ਕੱਢ ਦਿੱਤੇ, ਮੈਂ ਸੁਖੀ ਹੋ ਗਿਆ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਜਨਮਾਂ ਜਨਮਾਂਤਰਾਂ ਦੇ ਜਿਹੜੇ ਮੇਰੇ ਕੀਤੇ ਹੋਏ ਪਾਪ ਸਨ ਉਹ ਧੁੱਪ ਗਏ ਸਿਮਰਨ ਦੀ ਬਰਕਤ ਨਾਲ। ਗੁਰ ਨਾਮ ਦਿਓ ਰਿਣ ਲਾਥਾ, ਗੁਰੂ ਨੇ ਮੈਨੂੰ ਨਾਮ ਦੀ ਦਾਤ ਦਿੱਤੀ। ਜਿਹੜਾ ਰਿਣ ਸੀ ਨਾ, ਜਿਹੜਾ ਲੋਨ ਸੀ, ਕਰਜ਼ਾ ਸੀ ਮੇਰੇ ਸਿਰ ਤੇ, ਉਹ ਸਾਰਾ ਲੈ ਗਿਆ। ਕਿਹੜਾ ਕਰਜ਼ਾ ਜੀ? ਇਹ ਸੰਗਤ ਜੀ, ਕਈ ਪ੍ਰਕਾਰ

0: ਤੇ ਕਰਜੇ।
1: ਇਸਲਾਮ ਵਿੱਚ ਹਜ਼ਰਤ ਸਾਹਿਬ ਦਾ ਹੁਕਮ ਹੈ ਵੀ ਜੇ ਕਿਸੇ ਮੁਸਲਮਾਨ ਦੇ ਸਿਰ ਤੇ ਕਰਜ਼ਾ ਹੈ ਨਾ ਕਿਸੇ ਦਾ, ਕਿਸੇ ਤੋਂ ਉਧਾਰ ਲਿਆ ਦਿੱਤਾ ਨਹੀਂ, ਤੁਹਾਡੇ ਕੋਲ ਇੱਥੇ ਮੁਸਲਮਾਨ ਰਹਿੰਦੇ ਨੇ, ਪੁੱਛ ਲਿਆ ਜੀ ਭਾਵੇਂ ਉਹਨਾਂ ਨੂੰ, ਉਹ ਕਹਿੰਦੇ ਹੱਜ ਕਰਨ ਨਾ ਆ, ਤੇਰਾ ਹੱਜ ਪ੍ਰਵਾਨ ਨਹੀਂ ਹੋ ਸਕਦਾ। ਜੇ ਤੂੰ ਹੱਜ ਕਰਨਾ ਹੈ ਤਾਂ ਪਹਿਲਾਂ ਉਹਦਾ ਕਰਜ਼ ਦੇ, ਉਹ ਚੁੱਕਤਾ ਕਰ, ਉਹਨੂੰ ਪ੍ਰਸੰਨ ਕਰ, ਲੜਾਈ ਝਗੜੇ ਨਾਲ ਨਹੀਂ, ਜੋ ਉਹਦਾ ਬਣਦਾ ਪੂਰੀ ਤਰ੍ਹਾਂ ਉਹਦੀ ਤਸੱਲੀ ਕਰਕੇ, ਔਖੇ ਵੇਲੇ ਉਹ ਤੇਰੇ ਕੰਮ ਆਇਆ ਉਹਦਾ ਪੂਰਾ ਚੁੱਕਤਾ ਕਰਕੇ ਬਿਲਕੁਲ ਰਿਲੈਕਸ ਹੋ, ਫਿਰ ਹੱਜ ਕਰਨਾ, ਨਹੀਂ ਤਾਂ ਤੇਰਾ ਹੱਜ ਪ੍ਰਵਾਨ ਨਹੀਂ। ਅੱਛਾ ਇੱਕ ਗੱਲ ਹੋਰ ਲਿਖੀ ਹੈ, ਧੀ ਜਵਾਨ ਹੈ ਘਰ ਵਿੱਚ, ਵਿਆਹ ਦੇ ਯੋਗ ਹੈ, ਵਿਆਹ ਨਹੀਂ ਕੀਤਾ, ਉਹ ਕਹਿੰਦੇ ਤੂੰ ਹੱਜ ਕਰਨਾ, ਤੇਰਾ ਹੱਜ ਹੈ ਪਹਿਲਾਂ ਧੀ ਦਾ ਵਿਆਹ ਕਰ। ਦੂਜੇ ਸ਼ਬਦਾਂ ਚ ਕਹਿ ਲਓ ਵੀ ਜੇ ਤੂੰ ਕਰਜ਼ਾ ਦੇਣਾ ਹੈ ਤੇ ਉਹਦਾ ਕਰਜ਼ਾ ਦੇ, ਇਹੀ ਤੇਰਾ ਹੱਜ ਹੈ। ਕਰਜ਼ਾ ਦੇਣਾ ਹੈ ਧੀ ਵਿਆਹ ਨਾਲ ਹੀ, ਇਹ ਵਿਆਹੀ ਨਹੀਂ, ਹੱਜ ਪ੍ਰਵਾਨ ਨਹੀਂ, ਇਸਲਾਮ ਐਸਾ ਕਹਿੰਦਾ। ਅੱਛਾ ਸਨਾਤਨ ਮਤ ਥੋੜਾ ਜਿਹਾ ਮਿਲਦਾ ਜੁਲਦਾ, ਗੁਰਮਤ ਕੀ ਕਹਿੰਦੀ, ਇਹ ਕਹਿੰਦੇ ਚਾਰ ਤਰ੍ਹਾਂ ਦੇ ਕਰਜ਼ ਨੇ ਸਾਡੇ ਸਿਰ ਤੇ। ਪਿੱਤਰਾਂ ਦਾ ਕਰਜ਼ ਹੈ, ਹਾਂਜੀ, ਦੇਵਤਿਆਂ ਦਾ ਕਰਜ਼ ਹੈ, ਕਾਲੇ ਨਾ ਪਿਆ ਜੇ ਕਿਹੜੇ ਦੇਵਤੇ ਮੈਂ ਉਹ ਵੀ ਦੱਸਾਂਗਾ, ਗੁਰੂ ਦਾ ਕਰਜ਼ ਹੈ ਤੇ ਵਾਹਿਗੁਰੂ ਦਾ ਕਰਜ਼ ਹੈ। ਪਿੱਤਰਾਂ ਦਾ ਕਰਜ਼ ਕੀ ਹੈ, ਪਿੱਤਰ ਕਹਿੰਦੇ ਆਪਣੇ ਵੱਡਿਆਂ ਨੂੰ, ਪਿੱਤਰ ਦਾ ਅਰਥ ਕੋਈ ਜ਼ਰੂਰੀ ਨਹੀਂ ਜਿਹੜੇ ਮਰ ਗਏ ਨੇ, ਜਿਹੜੇ ਜਿਉਂਦੇ ਨੇ, ਮਾਤਾ ਪਿਤਾ, ਵੱਡੇ ਭੈਣ ਭਰਾ, ਉਹਨਾਂ ਦਾ ਕਰਜ਼ ਕੀ ਹੈ, ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਹ ਤੇ ਮੂੰਹ ਵਿੱਚ ਭੋਜਨ ਵੀ ਨਹੀਂ ਪਾ ਸਕਦਾ, ਮਾਂ ਪਾਉਂਦੀ ਹੈ, ਪਿਓ ਪਾਉਂਦਾ ਹੈ, ਵੱਡੇ ਭਰਾ ਪਾਉਂਦੇ ਨੇ, ਭੈਣਾਂ ਪਾਉਂਦੀਆਂ ਨੇ। ਹੁਣ ਤਾਂ ਚਲੋ ਸਮਾਂ ਬਦਲ ਗਿਆ, ਬੱਚੇ ਇੱਕ ਇੱਕ ਦੋ ਦੋ ਨੇ, ਜਦੋਂ ਚਾਰ ਚਾਰ ਪੰਜ ਪੰਜ ਛੇ ਛੇ ਬੱਚੇ ਹੁੰਦੇ ਸਨ ਤੇ ਵੱਡੀਆਂ ਭੈਣਾਂ ਨੇ ਸਾਰਾ ਸਾਰਾ ਦਿਨ ਢਾਕ ਦੇ ਉੱਤੇ ਵੀਰ ਨੂੰ ਚੁੱਕੀ ਰੱਖਣਾ, ਤੇ ਇਹ ਕਰਜ਼ ਹੀ ਹੁੰਦਾ, ਹੋਰ ਕੀ ਹੈ। ਇੱਥੋਂ ਵਾਂਗੂ ਜਗ੍ਹਾ ਨਹੀਂ ਸਨ ਬਈ, ਉਹ ਸਾਧਨ ਆ ਗਿਆ, ਉਹਦੇ ਵਿੱਚ ਬੱਚੇ ਨੂੰ ਰੱਖ ਲਓ, ਹੌਲੀ ਹੌਲੀ ਰੇੜ ਕੇ ਲਈ ਜਾਓ, ਢਾਕਾਂ 'ਤੇ ਚੁੱਕਦੇ ਸਨ ਲੋਕ, ਕਾਸੀਆਂ ਪੈ ਜਾਂਦੀਆਂ ਸਨ ਢਾਕਾਂ ਦੇ ਉੱਤੇ ਬੱਚਿਆਂ ਨੂੰ ਚੁੱਕ ਚੁੱਕ, ਵੱਡੀਆਂ ਭੈਣਾਂ ਨੂੰ ਇੰਨਾ ਸ਼ੌਂਕ ਹੁੰਦਾ ਸੀ। ਇਹ ਜਿਹੜੇ ਪਿੱਤਰ ਨੇ, ਜਦੋਂ ਤੂੰ ਭੋਜਨ ਨਹੀਂ ਸੀ ਕਰ ਸਕਦਾ, ਤੇਰੇ ਮੂੰਹ 'ਚ ਭੋਜਨ ਪਾਉਂਦੇ ਸਨ, ਜਦੋਂ ਤੂੰ ਹਾਜ਼ਤ ਕਰਦਾ ਸੀ ਤੈਨੂੰ ਨਹੀਂ ਸੀ ਪਤਾ ਕਿ ਮੈਂ ਮਲ ਕਿੱਥੇ ਤਿਆਗਣੀ ਹੈ, ਹੱਥਾਂ ਨਾਲ ਤੇਰੀ ਮਲ ਸਾਫ਼ ਕਰਕੇ ਤੈਨੂੰ ਨਵੇਂ ਬਸਤਰ ਪਵਾਉਂਦੇ ਸਨ, ਜਦੋਂ ਤੈਨੂੰ ਗਰਮੀ ਲੱਗਦੀ ਸੀ ਪੱਖਾ ਚੱਲਦੇ ਸਨ, ਸਰਦੀ ਲੱਗਦੀ ਸੀ ਉੱਤੇ ਕੱਪੜਾ ਦਿੰਦੇ ਸਨ, ਇਹ ਸਾਰੇ ਪਿੱਤਰਾਂ ਦਾ ਤੇਰੇ 'ਤੇ ਕਰਜ਼ੇ, ਕਿਉਂਕਿ ਉਦੋਂ ਤੂੰ ਕਮਜ਼ੋਰ ਸੈਂ, ਉਦੋਂ ਤੂੰ ਛੋਟਾ ਸੈਂ, ਅਤੇ ਹੁਣ ਇਹ ਬਜ਼ੁਰਗ ਹੋ ਗਏ ਨੇ, ਤੂੰ ਜਵਾਨ ਹੋ ਗਿਆ, ਤੇਰੇ ਵਿੱਚ ਐਨਰਜੀ ਹੈ, ਤੇਰੇ ਕੋਲ ਦਿਲ ਹੈ, ਦਿਮਾਗ ਹੈ, ਤੇਰੇ ਨੈਣ ਪ੍ਰਹਿਣ ਕੰਮ ਕਰਦੇ ਨੇ, ਹੁਣ ਇਹਨਾਂ ਦੇ ਨੈਣ ਪ੍ਰਹਿਣ ਨਹੀਂ ਕੰਮ ਕਰਦੇ, ਹੁਣ ਤੂੰ ਇਹਨਾਂ ਦੀ ਸੇਵਾ ਕਰ, ਜੇ ਨਾ ਕਰੇਗਾ ਤੇ ਫਿਰ ਪਿੱਤਰਾਂ ਦਾ ਤੇਰੇ ਸਿਰ 'ਤੇ ਕਰਜ਼ਾ। ਪਿਓ ਦੇ ਪੈਰੀ ਚੱਪਲਾਂ ਨਾ ਹੋਣ ਤੇ ਪੁੱਤਰ ਗੁਰਦੁਆਰਿਆਂ 'ਚ ਦਾਨ ਕਰਦਾ ਫਿਰੇ, ਮਾਂ ਆਸ਼ਰਮ 'ਚ ਰੁਲ ਰਹੀ ਏ ਤੇ ਧੀ ਪੋਚੇ ਲਾਉਂਦੀ ਫਿਰੇ ਗੁਰਦੁਆਰੇ, ਮੈਨੂੰ ਖਿਮਾ ਕਰਨਾ, ਜਿੰਨੀ ਕੁ ਮੈਨੂੰ ਗੁਰਮਤ ਸਮਝ ਆਈ ਏ, ਹਜ਼ੂਰ ਕਹਿੰਦੇ ਤੇਰੀ ਸੇਵਾ ਪ੍ਰਵਾਨ ਨਹੀਂ।

ਇਹ ਸਾਰੀ ਪੌੜੀ ਤਿੰਨ ਪੌੜੀਆਂ ਇਕੱਠੀਆਂ ਨੇ। ਜੇ ਮੈਂ ਉੱਧਰ ਚਲਾ ਗਿਆ ਨਾ ਤੇ ਮੇਰਾ ਸਾਰਾ ਸਮਾਂ ਇੱਧਰ ਖਰਚ ਹੋ ਜਾਣਾ, ਮੈਨੂੰ ਸਾਰੀਆਂ ਕੰਠ ਨੇ। ਪਰ ਵਾਪਸ ਆਉਣਾ ਕਿਉਂਕਿ ਸਾਰਾ ਸ਼ਬਦ ਖੁੱਲ੍ਹਣਾ। ਇਹ ਸਾਡੇ ਸਿਰ ਤੇ ਸਤਸੰਗ ਜੀ ਪਿੱਤਰਾਂ ਦਾ ਕਰਜ਼ਾ। ਪਹਿਲਾ ਕਰਜ਼ੇ ਸਾਡੇ ਮਾਂ ਪਿਓ ਦਾ, ਭੈਣ ਭਰਾ ਦਾ। ਕਿਸੇ ਨੂੰ ਸਮਝ ਆਉਂਦੀ ਹੈ, ਕਿਸੇ ਨੂੰ ਨਹੀਂ। ਉਹ ਕਹਿੰਦੇ ਜੀ ਤੁਹਾਡਾ ਤੇ ਫਰਜ਼ ਹੈ। ਉਹ ਭਲਿਆ ਉਹਨਾਂ ਦਾ ਫਰਜ਼ ਹੈ, ਤੇਰੇ ਵੀ ਤੇ ਕੁਝ ਫਰਜ਼ ਨੇ ਉਹਨਾਂ ਦੇ ਨਿਮਿੱਤ। ਹੁਣ ਤੂੰ ਜਵਾਨ ਹੋ ਗਿਆ, ਉਹ ਬਜ਼ੁਰਗ ਹੋ ਗਏ ਨੇ, ਉਹਨਾਂ ਤੈਨੂੰ ਪਾਲਿਆ, ਤੇਰੀ ਸੇਵਾ ਕੀਤੀ, ਹੁਣ ਤੂੰ ਉਹਨਾਂ ਦੀ ਕਰ। ਦੂਜਾ ਸਾਡੇ ਸਿਰ ਦੇ ਉੱਤੇ ਕਰਜ਼ੇ ਗੁਰਮੁਖੋ ਦੇਵਤਿਆਂ ਦਾ। ਦੇਵਤੇ ਕੌਣ ਨੇ? ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਇਹਨਾਂ ਦਾ ਸਾਡੇ ਸਿਰ ਤੇ ਕੀ ਕਰਜ਼ੇ? ਅੰਨ ਤੂੰ ਖਾਧਾ ਹੈ ਤੇ ਅੰਨ ਖਾ ਕੇ ਉਸ ਅੰਨ ਦਾ ਮੁੱਲ ਚੁਕਾਉਣਾ, ਤੇਰੇ ਕੋਲ ਸਮਰੱਥਾ ਹੈ ਤੇ ਕਿਸੇ ਭੁੱਖੇ ਨੂੰ ਤੂੰ ਅੰਨ ਖਵਾ ਦੇ। ਤੇਰੇ ਕੋਲ ਸਮਰੱਥਾ ਹੈ। ਇਹ ਗੱਲ ਇੱਥੇ ਨਹੀਂ ਕਿ ਵੀ ਪਾਣੀ ਪਿਆ ਦੇ ਕਿਸੇ, ਇਹਨੂੰ ਥੋੜ੍ਹਾ ਜਿਹਾ ਸਮਝਣਾ। ਕਿਸਾਨ ਦੀ ਕਿੱਲਾ ਪੈਲੀ ਤੇ ਉਹ ਵਿਚਾਰਾ ਟਿਊਬਵੈਲ ਵੀ ਨਹੀਂ ਲਵਾਉਣ ਜੋਗਾ ਤੇ ਉਹਨੂੰ ਪਾਣੀ ਨਹੀਂ ਦਿੰਦੇ ਨਾਲ ਵਾਲੇ ਵੀ, ਜੇ ਪਾਣੀ ਨਾ ਦਿਆਂਗੇ ਤੇ ਮਜਬੂਰੀ ਵਿੱਚ ਸਾਨੂੰ ਠੇਕੇ ਤੇ ਦਏਗਾ, ਘੱਟ ਠੇਕੇ ਤੇ ਦੀ ਬੀਜ ਲਾਂਗੇ। ਮੈਨੂੰ ਕਹਿਣ ਲੱਗਾ ਗਿਆਨੀ ਜੀ ਮੈਨੂੰ ਪਾਣੀ ਦੇ ਦਿਓਗੇ? ਮੈਂ ਕਿਹਾ ਤੂੰ ਆ ਚਾਬੀ ਫੜ, ਜਦੋਂ ਤੇਰਾ ਦਿਲ ਕਰੇ ਉਦੋਂ ਖੋਲ ਕੇ ਲਾ ਲਈ ਕਰੀ, ਮੈਂ ਤੇ ਇੱਥੇ ਹੁੰਦਾ ਹੀ ਨਹੀਂ। ਜਦੋਂ ਤੇਰਾ ਦਿਲ ਕਰੇ ਤਾਲਾ ਖੋਲਿਆ, ਸਟਾਰਟਰ ਦਾ ਬਟਨ ਦੱਬਿਆ, ਆਪਣਾ ਕਿੱਲਾ ਭਰ ਲਿਆ ਕਰ। ਪਾਣੀ ਪੀ ਕੇ ਤੂੰ ਜਿੰਦਾ ਏ, ਪਾਣੀ ਤੇ ਤੇਰਾ ਕਬਜ਼ਾ ਨਹੀਂ, ਤੂੰ ਵੜੀ ਕੰਧਾਰੀ ਨਾ ਬਣ, ਪਾਣੀ ਸਾਰਿਆਂ ਦਾ ਸਾਂਝਾ। ਜੇ ਕੋਈ ਗਰੀਬ ਨਹੀਂ ਟਿਊਬਵੈਲ ਲਗਾ ਸਕਦਾ, ਤੇਰੀ ਸਮਰੱਥਾ ਏ, ਗੁੰਜਾਇਸ਼ ਹੈ ਤੇ ਘੰਟਾ ਦੋ ਘੰਟੇ ਉਹਨੂੰ ਟਿਊਬਵੈਲ ਚਲਾ ਲੈਣ ਦੇ। ਜਿਹੜਾ ਜ਼ਿਆਦਾ ਟਿਊਬਵੈਲ ਚੱਲੇਗਾ ਉਹਦਾ ਪੱਤਣ ਥੱਲੇ ਨਹੀਂ ਜਾਣਾ, ਜਿਹੜਾ ਘੱਟ ਚੱਲੇਗਾ ਉਹਦਾ ਪੱਤਣ ਉੱਤੇ ਨਹੀਂ ਆਉਣਾ, ਪੱਤਣ ਸਾਰਿਆਂ ਦੇ ਬਰਾਬਰ ਹੀ ਥੱਲੇ ਜਾਣਗੇ, ਬਰਾਬਰ ਹੀ ਉੱਤੇ ਆਉਣਗੇ, ਤੂੰ ਚਿੰਤਾ ਨਾ ਕਰ। ਇਹ ਪਾਣੀ ਦਾ ਤੇਰੇ ਸਿਰ ਤੇ ਕਰਜ਼ਾ। ਇਸੇ ਤਰ੍ਹਾਂ ਬਸੰਤਰ ਦਾ ਕਰਜ਼ਾ ਹੈ, ਲੂਣ ਦਾ ਕਰਜ਼ੇ, ਘਿਓ ਦਾ ਕਰਜ਼ਾ, ਇਹ ਪਦਾਰਥਾਂ ਦਾ ਤੇਰੇ ਸਿਰ ਤੇ ਕਰਜ਼ਾ। ਇਹ ਵੀ ਲਾ, ਇਹ ਦੇਵਤੇ ਜਿਨ੍ਹਾਂ ਨੂੰ ਲੈ ਕੇ ਤੂੰ ਜ਼ਿੰਦਾ ਹੈ, ਤੇਰੇ 'ਚ ਐਨਰਜੀ ਹੈ। ਗੁਰਮੁਖੋ ਤੀਜਾ ਕਰਜ਼ਾ ਹੈ ਸਾਡੇ ਸਿਰ ਦੇ ਉੱਤੇ ਗੁਰੂ ਦਾ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਜ ਬਚਨ ਹੈ। ਗੁਰੂ ਰਾਮਦਾਸ ਮਹਾਰਾਜ ਨੇ ਇੱਕ ਹੋਰ ਥਾਂ ਤੇ ਬਚਨ ਕੀਤਾ ਹੈ। ਮਹਾਰਾਜ ਕਹਿੰਦੇ, ਹਮਰੈ ਮਸਤਕ ਦਾਗ ਦਗਾਨਾ, ਹਮ ਕਰਜ਼ ਗੁਰੂ ਬਹੁ ਸਾਂਢੇ। ਲੋਕੋ, ਮੇਰੇ ਮੱਥੇ ਤੇ ਗੁਰੂ ਨੇ ਮੈਨੂੰ ਦਾਗਿਆ ਹੋਇਆ ਹੈ। ਉਹ ਡੰਮ ਲਾ ਦਿੰਦੇ ਹੁੰਦੇ ਹਨ, ਦਾਗ ਦਿੰਦੇ ਹੁੰਦੇ ਹਨ। ਕਹਿੰਦੇ ਕਿਉਂ ਦਾਗਿਆ? ਕਹਿਣ ਲੱਗੇ ਮੈਂ ਗੁਰੂ ਦਾ ਕਰਜ਼ਾਈ ਹਾਂ ਨਾ। ਕੀ ਕਰਜ਼ਾ ਹੈ? ਮੈਂ ਅਨਾਥ ਸਾਂ, ਮੈਂ ਮੱਥਾ ਟੇਕਿਆ, ਗੁਰੂ ਅਮਰਦਾਸ ਨੂੰ ਤਰਸ ਆ ਗਿਆ, ਪੁੱਤਰ ਕੌਣ ਏ, ਕਿੱਥੋਂ ਆਇਆ? ਆਖਣ ਲੱਗਾ ਜੀ ਮੈਂ ਕੀ ਦੱਸਾਂ ਕਿੱਥੋਂ ਆਇਆ, ਨਾ ਕੋਈ ਪੋਏ, ਨਾ ਪਾਂਡਾ, ਨਾ ਅੱਗਾ, ਨਾ ਪਿੱਛਾ, ਅਨਾਥ ਹਾਂ। ਆ ਬਾਸਰ ਕੇ ਮੇਰੇ ਨਾਨਕੇ ਨੇ ਤੇ ਉਂਝ ਮੈਂ ਲਾਹੌਰ ਦਾ ਵਾਂ। ਉਹਨਾਂ ਨੇ ਹਿੱਕ ਨਾਲ ਲਾਇਆ। ਪਹਿਲੀ ਵਾਰੀ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਮੇਰਾ ਬਾਪੂ ਹਰਦਾਸ ਮੈਨੂੰ ਹਿੱਕ ਨਾਲ ਲਾ ਕੇ ਠੰਡ ਪਾਉਂਦਾ ਸੀ, ਅੱਜ ਮੈਨੂੰ ਬਾਪੂ ਵਾਲਾ ਨਿੱਕ ਗੁਰੂ ਅਮਰਦਾਸ ਕੋਲੋਂ ਮਿਲਿਆ। ਪੁੱਤਰ ਤੂੰ ਇੱਥੇ ਆ ਜਾਇਆ ਕਰ, ਇੱਥੇ ਸੇਵਾ ਕਰਿਆ ਕਰ, ਲੰਗਰ ਛਕ ਲੈ, ਤੇਰੇ ਕੋਲ ਬਸਤਰ ਹੈ? ਨਹੀਂ ਜੀ, ਬਸਤਰ ਤੇ ਆ ਹੀ ਨੇ ਜਿਹੜੇ ਮੈਂ ਪਾਏ ਨੇ, ਇਹਨੂੰ ਬਸਤਰ ਦਿਓ। ਬੱਚੇ ਨੇ ਪੜ੍ਹ ਲੱਗ ਪਏ, ਜਵਾਨ ਹੋਏ, ਆਪਣੀ ਬੇਟੀ ਨਾਲ ਸ਼ਾਦੀ ਕਰ ਦਿੱਤੀ ਔਰ ਫਿਰ ਜੋਤੀ ਜੋਤ ਸਮਾਨ ਲੱਗੇ ਤੇ ਤਖ਼ਤ ਤੇ ਬਿਠਾ ਕੇ ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ ਤੇ ਆਪ ਜੀ ਦੇ ਮੂੰਹ ਆਪ ਮੁਹਾਰੇ ਨਿਕਲ ਗਿਆ ਵੀ ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾਹਿਬ ਬਿਧ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਮੇਰੇ ਗੁਰੂ ਨੇ ਤੇ ਮੇਰੇ ਤੇ ਇੰਨੇ ਇੰਨੇ ਉਪਕਾਰ ਕੀਤੇ ਤੇ ਮੈਂ ਗੁਰੂ ਵਾਸਤੇ ਅਜੇ ਕੁਝ ਵੀ ਨਹੀਂ ਕਰ ਸਕਿਆ, ਮੇਰੇ ਸਿਰ ਤੇ ਗੁਰੂ ਦਾ ਬਹੁਤ ਕਰਜ਼ਾ। ਅਸੀਂ ਸਾਰੇ ਗੁਰੂ ਦੇ ਕਰਜ਼ਾਈ ਹਾਂ। ਗੁਰੂ ਨੇ ਤੇ ਆਪਣਾ ਸਰਬੰਸ ਵਾਰ ਦਿੱਤਾ ਸਾਡੇ ਵਾਸਤੇ ਤੇ ਅਸੀਂ ਕਦੀ ਇਕੱਲੇ ਬਹਿ ਕੇ ਵੇਖੀਏ, ਸੋਚੀਏ ਵੀ ਅਸੀਂ ਗੁਰੂ ਵਾਸਤੇ ਕੀ ਕੀਤਾ। ਜੇ ਕੀਤਾ ਵੀ
ਤੇ ਗੁਰੂ ਦੇ ਮੁਕਾਬਲੇ ਕੁਝ ਵੀ ਨਹੀਂ ਕੀਤਾ। ਅਸੀਂ ਲੋਕਾਂ ਦੇ ਹੱਕ ਮਾਰ ਮਾਰ ਕੇ ਖੋ ਖੋ ਕੇ ਆਪਣੇ ਬੱਚਿਆਂ ਨੂੰ ਖਵਾਉਂਦੇ ਹਾਂ ਤੇ ਉਹਨਾਂ ਨੇ ਆਪਣੇ ਬੱਚੇ ਸਾਡੇ ਤੋਂ ਕੁਰਬਾਨ ਕਰ ਦਿੱਤੇ। ਇਹ ਫਰਕ ਹੈ ਗੁਰੂਆਂ ਵਿੱਚ ਤੇ ਸਾਡੇ ਵਿੱਚ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਤੇ ਫਿਰ ਕੋਈ ਮਣਖ ਨਹੀਂ ਕਹਿਣ ਲੱਗੇ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਆ ਸਾਰੇ ਮੇਰੇ ਪੁੱਤਰ ਹੀ ਤੇ ਹੈ। ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਹੀ ਮੇਰੇ ਪੁੱਤਰ ਥੋੜਾ ਨੇ, ਇਹ ਸਾਰੇ ਮੇਰੇ ਪੁੱਤਰ ਨੇ। ਮੈਂ ਇਹਨਾਂ ਪੁੱਤਰਾਂ ਤੋਂ ਉਹਨਾਂ ਪੁੱਤਰਾਂ ਨੂੰ ਵਾਰ ਦਿੱਤਾ। ਪੁੱਤਰਾਂ ਵਾਲਿਓ, ਤੁਸੀਂ ਆਪਣੇ ਪੁੱਤਰਾਂ ਤੋਂ ਡਾਲਰ ਵਾਰ ਕੇ ਵਿਆਹਾਂ ਤੇ ਲਾਗੀਆਂ ਨੂੰ ਦਿੰਦੇ ਹੋ ਤੇ ਗੁਰੂ ਨੇ ਸਾਡੇ ਤੋਂ ਆਪਣੇ ਪੁੱਤਰ ਹੀ ਵਾਰ ਦਿੱਤੇ। ਇਸ ਲਈ ਹਮ ਕਰਜ ਗੁਰੂ ਬਹੁ ਸਾਂਢੇ, ਹਮਰੇ ਮਸਤਕ ਦਾਗ ਦਗਾਨਾ। ਇਹ ਗੁਰੂ ਦਾ ਵੀ ਸਾਡੇ ਸਿਰ ਦੇ ਉੱਤੇ ਗੁਰਮੁਖੋ ਕਰਜ਼ਾ। ਤੇ ਚੌਥਾ ਕਰਜ਼ਾ ਹੈ ਰੱਬ ਦਾ। ਉਹ ਕੀ ਹੈ? ਜਦੋਂ ਭੇਜਿਆ ਨਾ ਇੱਥੇ ਧਰਤੀ ਤੇ ਆਤਮਾ ਨੂੰ ਰੱਬ ਨੇ ਕੋਲ ਸੱਦਿਆ। ਇੱਥੇ ਬੈਠ, ਮੇਰੀ ਗੱਲ ਸੁਣ ਜੀ, ਹੁਕਮ ਕਰੋ, ਤੈਨੂੰ ਧਰਤੀ ਤੇ ਭੇਜਣਾ। ਮਾਰੇ ਧਰਤੀ ਕੀ ਹੁੰਦੀ ਹੈ? ਆਖਣ ਲੱਗੇ ਉਹ ਇੱਕ ਲੋਕ ਹੈ, ਉਹਨੂੰ ਮ੍ਰਿਤਯੂ ਲੋਕ ਕਹਿੰਦੇ। ਉੱਥੇ ਤੂੰ ਜਾਣਾ। ਮਹਾਰਾਜ ਉੱਥੇ ਕੀ ਕਰਨਾ? ਕਹਿਣ ਲੱਗੇ ਉੱਥੇ ਸੰਗਤ ਵਿੱਚ ਰੋਜ਼ ਜਾਣਾ ਤੇ ਨਾਮ ਜਪਣਾ। ਅੱਛਾ ਮਹਾਰਾਜ, ਉਹ ਕਿਵੇਂ ਦਾ ਹੁੰਦਾ? ਮਹਾਰਾਜ ਕਹਿਣਗੇ ਉੱਥੇ ਭੁੱਖ ਵੀ ਲੱਗਦੀ ਏ, ਤੇਹ ਵੀ ਲੱਗਦੀ ਏ, ਗਰਮੀ ਵੀ ਲੱਗਦੀ ਏ, ਸਰਦੀ ਵੀ ਲੱਗਦੀ ਏ, ਇੱਜ਼ਤ ਵੀ ਮਹਿਸੂਸ ਹੁੰਦੀ ਏ, ਬੇਇੱਜ਼ਤੀ ਵੀ ਮਹਿਸੂਸ ਹੁੰਦੀ, ਲੋੜਾਂ ਬਣੀਆਂ ਨੇ। ਤੇ ਮਹਾਰਾਜ ਲੋੜਾਂ ਦੀ ਕੀ ਬਣੇਗਾ? ਅਕਾਲ ਪੁਰਖ ਕਹਿਣਗੇ ਲੋੜਾਂ ਤੇਰੀਆਂ ਸਾਰੀਆਂ ਮੈਂ ਪੂਰੀਆਂ ਕਰਾਂਗਾ, ਬਸ ਤੂੰ ਮੇਰੇ ਨਾਲ ਇੱਕ ਵਾਅਦਾ ਕਰ ਵੀ ਮੈਂ ਰੋਜ਼ ਜਾਵਾਂਗਾ ਤੇ ਗੁਰੂ ਗੁਰੂ ਜਪਾਂਗਾ। ਤੁਸੀਂ ਕਹੋਗੇ ਕਿੱਥੇ ਲਿਖਿਆ? ਤੇ ਸ਼੍ਰੀਮਾਨ ਭਾਈ ਗੁਰਦਾਸ ਜੀ ਕਹਿੰਦੇ ਅਸਨ ਬਸਨ ਸੰਗ ਲੀਨੇ, ਮੰਗ ਕੇ ਉੱਥੋਂ ਸਾਰਾ ਕੁਝ ਲਿਆ। ਉਹ ਬਚਨ ਦੀਨੇ, ਜਨਮ ਲਏ ਸਾਧ ਸੰਗ ਸ੍ਰੀ ਪ੍ਰਭ ਤੇ ਆਏ ਹੈ। ਮੈਂ ਜਨਮ ਲੈ ਕੇ ਰੋਜ਼ ਸੰਗਤ ਵਿੱਚ ਜਾ ਕੇ ਗੁਰੂ ਗੁਰੂ ਜਪਾਂਗਾ। ਫਿਰ ਕੀ ਹੋਇਆ? ਇਹਾਂ ਆਏ ਦਾਤਾ ਬਿਸਰਾਏ, ਦਾਸੀ ਲਪਕਾਏ। ਇੱਥੇ ਆਉਂਦਿਆਂ ਸਾਰ ਰੱਬ ਭੁੱਲ ਗਿਆ ਤੇ ਰੱਬ ਦੀ ਦਾਸੀ ਜਿਹੜੀ ਮਾਇਆ ਸੀ ਉਹ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਉਹ ਅਵਸਥਾ ਬਣ ਗਈ। ਇਹ ਗੁਰੂ ਨਾਲ ਕਮਿਟਮੈਂਟ ਕੀਤੀ ਸੀ ਤੇ ਉਹ ਕਰਜ਼ ਸਾਡੇ ਸਿਰ ਤੇ ਵੇ, ਕਿਉਂਕਿ ਉਹਨੂੰ ਨਿਭਾਇਆ ਤੇ ਹੈ ਨਹੀਂ। ਗੁਰੂ ਰਾਮਦਾਸ ਕਹਿੰਦੇ ਨੇ ਤੂੰ ਗੁਰੂ ਕੋਲ ਨਿਮਾਣਾ ਹੋ ਕੇ ਜਾ, ਗੁਰੂ ਜਦੋਂ ਤੈਨੂੰ ਨਾਮ ਦੀ ਦਾਤ ਬਖਸ਼ੇਗਾ ਨਾ ਤਾਂ ਕੀ ਹੋਵੇਗਾ? ਤੇਰਾ ਪਿਤਰਾਂ ਦਾ ਰਿਣ, ਤੇਰਾ ਦੇਵਤਿਆਂ ਦਾ ਰਿਣ, ਤੇਰਾ ਗੁਰੂ ਦਾ ਰਿਣ, ਤੇਰਾ ਪਰਮਾਤਮਾ ਦਾ ਰਿਣ, ਇੱਕ ਰਿਣ ਨਹੀਂ, ਗੁਰਨਾਮ ਦੀਓ ਰਿਣ ਲਾਥਾ, ਤੇਰੇ ਸਾਰੇ ਕਰਜ਼ੇ ਹੀ ਲੈ ਜਾਣਗੇ ਨਾਮ ਜਪਣ ਨਾਲ। ਆਖੋ ਸਤਨਾਮ ਸ੍ਰੀ, ਸਾਰੇ ਕਰਜ਼ੇ ਲੈ ਜਾਣਗੇ ਨਾਮ ਤੇ ਜਪ ਤੋਂ, ਸਾਰੇ ਕਰਜ਼ੇ ਲੈ ਜਾਣ। ਮੇਰੇ ਮਨ ਭਜ ਰਾਮ ਨਾਮ ਸਭ ਅਰਥ, ਨਾਮ ਜਪ ਸਾਰਾ ਅਰਥ ਤੈਨੂੰ ਪ੍ਰਾਪਤ ਹੋ ਜਾਏਗਾ, ਸਾਰੇ ਪਦਾਰਥ ਤੈਨੂੰ ਪ੍ਰਾਪਤ ਹੋ ਜਾਣਗੇ।

जीवन व्यर्थ चला जाता। ज्यों उद्यान कुसुम प्रफुल्लत किने न कराओ लयो, तैसे प्रमत अनेक जोन मैं फिर काल हयो। बियाबान जंगल विच फुल खिड़िया, ना उन्हू किसी ने वेख्या, ना उदी तारीफ कीती, ना साध संगत जी उदी किसी ने खुशबू लई। ओ अपना जोबन एवें ही अजाई गवा के चढ़ गया। ए मनुखा जीवन प्राप्त होया ते एदा कोई लाहा लिया ही नहीं, इस प्रकार अवस्था बन गई। या धन जोबन अर सुत दारा, वेखन को जो दयो। हजूर कहिंदे ने आ जिहड़ा संसार दे विच तैनू घर बुआ दिता है ना, सोहना पुत्तर दिता है, आ तैनू इस्त्री दिती है, धन दिता, यह पता क्यों दिता है? गुरमुखो यह दिता है भी जपना ते नाम ही है, उत्थे तेरा दिल लगा रहे, तेरा मनोरंजन हुंदा रहे। तू सोफे ते बैठा धी वल वेखे तो उहनू वेख वेख के प्रसन्न होवे, पुत्तर नू वेख वेख के शुकर करे। या धन जोबन अर सुत दारा, वेखन को वेखण वास्ते दिते सन। इन्नी ही मैं अटक जो उरझे, इंद्री प्रेर लिये अटकना नहीं सी, उरझना नहीं सी, इन्हां नू वेख वेख के आनंदित होना सी, पर पकड़ लगातार ढिली करनी सी, मजबूती वाहगुरु दे नाम नाल, सुरत ओहदे नाल जोड़नी सी। इस वास्ते हजूर बख्शिश कर रहे ने, बिन गुर मूड भए है मन मुख। जिहड़े मन दे पिछे तुरन वाले ने वह मूर्खां वांगू ही अपना जीवन बतीत कर जांदे। बिन गुर मूड भए है मन मुख, ते मोह माया नित फाता। आम तौर ते साडे गुरुद्वारियां च करंसी नूं माया कहा जांदा साध संगत जी, क्योंकि है ही माया, पर उंज निरी करंसी माया नहीं। गुरु रामदास महाराज ने बड़ा सुंदर व्याख्या कीती है, ए माया जित हर विसरै, मोह उपजै भाओ दूजा लाया। सवेरे सवेरे जपजी नहीं, सवेरे सवेरे सब तो पहला अखबार नूं हथ पाया। माफ करना गल समझण लई बेनती कर रहा, अखबार पढ़ना माड़ी गल नहीं, पर जपजी दे टाइम ते जे अखबार पढ़ी ते अखबार माया बन गई। आसा की वार दा कीर्तन चल रहा है, उस वेले फोन दे विच नवीं नवीं स्टोरियां चल रही हैं, वो फोन विच जिहड़े प्रोग्राम ने वो माया बन गए। मतलब कोई भी वो पदार्थ जदों निरंकार नाल जुड़ना है उदों संसार नाल जुड़ गया, वो संसार माया बन गया। कदी अखबार माया बन गई, कदी सैल फोन माया बन गया, कदी परिवार माया बन गया। हरेक वो वस्तु जिदे मोह विच खचत हो के जीवन का प्रयोजन भुल जाए वो माया। ए माया जित हर विसरै, मोह उपजै भाओ दूजा लाया। बिन गुर मूड पए है मन, माया बारे थोड़ी थोड़ी दस होर भी पाई है। माया नाम गर्भ जोन का, तेह तज दर्शन पाओ। माया किस नूं आखी है, क्या माया कर्म कमाए। दुख सुख ए जियो बंद है, हउमे आवे जाए, ए भी माया है। गुरमुखो दुख सुख, दुख ना आउण सुख आउण, तुसी हैरान हो गए, ए भी माया। माया विचों निकलना की है, जो नर दुख मैं दुख नहीं मानदे, सुख सने अर पै नहीं जाके कंचन माटी माने, नहीं तो दुख सुख ए जी बद है हौमे आवे जा। बिन गुर मूड पै है मन मुख, ते मोह माया नित फाथा, क्योंकि तिन साधु चरण ना सेवे कब हो। उन्होंने कदी गुरु के चरणा की सेवा सिमरन नहीं किया। तिन सब जन्म अकाथा, उन्होंने सारा जन्म व्यर्थ चला गया, क्योंकि जो करना सी वह शुरू ही नहीं किया। जिन साधु चरण साध पग सेवे, जिन्हा जिन्हा ने गुरमुखो गुरु दे चरणा की सेवा की, गुरु चरणा नाल जुड़े, सिमरन किया, गुरु वाले बने, गुरु गुरु जपया, तिन सफल ओ जन्म सनाथा, ओ सनाथे हो गए, वह खसम वाले बन गए,
ਤੇ ਖਸਮ ਵਾਲੇ ਅਕਾਲ ਪੁਰਖ ਨੇ ਗੁਰੂ ਦੇ ਮਾਧਿਅਮ ਨਾਲ ਸੰਗਤ ਜੀ ਉਹਨਾਂ ਦਾ ਜਨਮ ਕਾਮਯਾਬ ਕਰ ਦਿੱਤਾ, ਉਹਨਾਂ ਦਾ ਆਉਣਾ ਮੁਬਾਰਕ ਹੋ ਗਿਆ। ਹਾਂਜੀ, ਮੋਕੋ ਕੀਜੈ ਦਾਸ ਦਾਸ ਦਾਸਨ ਕੋ। ਹੇ ਵਾਹਿਗੁਰੂ ਜੀ, ਐਸੀ ਕਿਰਪਾ ਕਰੋ ਮੈਨੂੰ ਆਪਣੇ ਸੇਵਕਾਂ ਦੇ ਸੇਵਕਾਂ ਦਾ ਸੇਵਕ ਬਣਾ ਲਓ। ਸਿੱਧਾ ਤੁਹਾਡਾ ਸੇਵਕ ਬਣਨਾ ਤੇ ਮੇਰੀ ਹੈਸੀਅਤ ਨਹੀਂ, ਤੁਸੀਂ ਤੇ ਬਹੁਤ ਵੱਡੇ ਹੋ, ਮੈਂ ਤੇ ਬੜਾ ਗੁਨਾਹਗਾਰ। ਇੰਨਾ ਕੁ ਤਰਸ ਕਰੋ ਵੀ ਆਪਣੇ ਸੇਵਕਾਂ ਦੇ ਸੇਵਕਾਂ ਦਾ ਹੀ ਸੇਵਕ ਬਣਾ ਲਓ। ਇੰਨੀ ਵੀ ਨਮਰਤਾ, ਐਵੇਂ ਨਹੀਂ ਐਡੇ ਵੱਡੇ ਮਾਨ ਮਿਲਦੇ ਸਾਧ ਸੰਗਤ ਜੀ। ਜਦੋਂ ਗੁਰੂ ਰਾਮਦਾਸ ਮਹਾਰਾਜ ਬਾਬਾ ਸ੍ਰੀ ਚੰਦ ਕੋਲ ਆਏ ਨਾ, ਤੇ ਉਹ ਸਾਖੀ ਤੁਸੀਂ ਸੁਣਦੇ ਹੋ ਕੇਸਾਂ ਦੇ ਵਧਾਉਣ ਵਾਲੀ, ਤੇ ਮਹਾਰਾਜ ਨੇ ਨਿਮਰਤਾ ਵਿੱਚ ਕਿਹਾ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਲਈ। ਤੇ ਪਤਾ ਕੀ ਨਿਕਲਿਆ ਸ੍ਰੀ ਚੰਦ ਦੇ ਮੂੰਹ ਚੋਂ? ਕਹਿਣ ਲੱਗਾ, ਇਸੀ ਤੌਰ ਘਰ ਲੁੱਟਿਓ ਹਮਾਰਾ, ਐਸ ਨਿਮਰਤਾ ਨਾਲ ਹੀ ਤੁਸੀਂ ਸਾਡਾ ਘਰ ਲੁੱਟ ਲਿਆ। ਗੁਰੂ ਮੇਰਾ ਪਿਤਾ ਤੇ ਗੁਰਿਆਈ ਲੈਣਾ ਲੈ ਗਿਆ, ਗੁਰੂ ਦਾਤੂ ਦਾਸੂ ਦਾ ਪਿਤਾ ਤੇ ਗੁਰਿਆਈ ਅਮਰਦਾਸ ਲੈ ਗਿਆ, ਗੁਰੂ ਮੋਹਨ ਤੇ ਮੋਹਰੀ ਦਾ ਪਿਤਾ ਤੇ ਗੁਰਿਆਈ ਤੁਸੀਂ ਲੈ ਗਏ। ਇਸੀ ਤੌਰ ਘਰ ਲੁੱਟਿਓ ਹਮਾਰਾ, ਐਸ ਨਿਮਰਤਾ ਨਾਲ ਹੀ ਤੁਸੀਂ ਸਾਡਾ ਘਰ ਲੁੱਟਿਆ। ਉਹਨੇ ਇਦਾਂ ਕਿਹਾ, ਮੁਕੋ ਕੀਜੈ ਦਾਸ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਹੇ ਸਾਰੇ ਜਗਤ ਦੇ ਨਾਥ, ਮੇਰੇ ਤੇ ਦਇਆ ਕਰੋ, ਮੇਰੇ ਤੇ ਤਰਸ ਕਰੋ। ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥ। ਸਾਧ ਸੰਗਤ, ਜਿਹਨੂੰ ਅੱਖਾਂ ਤੋਂ ਦਿਸੇ ਨਾ ਨਾ, ਉਹ ਕਿਸੇ ਰਾਹ ਤੇ ਤੁਰ ਨਹੀਂ ਸਕਦਾ। ਉਹਦੇ ਵਾਸਤੇ ਫਿਰ ਕੋਈ ਪ੍ਰਬੰਧ ਕਰਨਾ ਪੈਂਦਾ, ਕੋਈ ਉਹਦਾ ਹੱਥ ਫੜਦਾ, ਕੋਈ ਹੋਰ ਕਿਸੇ ਤਰ੍ਹਾਂ ਵੀਲ ਚੇਅਰ ਤੇ ਬਿਠਾ ਕੇ ਅਸੀਂ ਤੁਸੀਂ ਲਿਜਾਂਦੇ ਹਾਂ, ਉਹ ਆਪ ਨਹੀਂ ਨਾ ਜਾ ਸਕਦਾ ਕਿਉਂਕਿ ਉਹਨੂੰ ਦਿਸਦਾ ਨਹੀਂ। ਇਸੇ ਪ੍ਰਕਾਰ ਜਿਹੜਾ ਆਤਮਕ ਪੱਖੋਂ ਅੰਨਾ ਏ, ਉਹਨੂੰ ਹਰੀ ਦਾ ਮਾਰਗ ਨਹੀਂ ਦਿਸਦਾ। ਇੱਕ ਵਾਰੀ ਆਖੋ ਸਤਨਾਮ ਸ੍ਰੀ ਹਰੀ ਦਾ ਮਾਰਗ ਨਹੀਂ ਦਿਸਦਾ। ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਨ ਨਾ ਏ, ਅੰਧੇ ਸੇਈ ਨਾਨਕਾ ਜੇ ਖਸਮੋ ਕੁੱਥੇ ਜਾਏ। ਇੱਕ ਬਹਿਰੂਨੀ ਤੌਰ ਤੇ ਅੰਨਾ ਹੁੰਦਾ ਹੈ, ਇੱਕ ਅੰਦਰੂਨੀ ਤੌਰ ਤੇ ਅੰਨਾ ਹੁੰਦਾ ਹੈ। ਬਹਿਰੂਨੀ ਤੌਰ ਤੇ ਅੰਨਿਆਂ ਦੀ ਗਿਣਤੀ ਬੜੀ ਥੋੜੀ ਹੈ, ਅੰਦਰੂਨੀ ਤੌਰ ਤੇ ਅੰਨਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਹਮ ਹਮ ਬਹੁ ਵਚਨ ਹੈ। ਅੰਧੁਲੇ ਗਿਆਨਹੀਨ, ਆਤਮਕ ਪੱਖੋਂ ਅੰਨੇ ਆ, ਸਾਡੇ ਕੋਲ ਗਿਆਨ ਵੀ ਕੋਈ ਨਹੀਂ। ਦੁਹਰਾ ਕੇ ਕਹਿੰਦੇ ਨੇ ਅਗਿਆਨੀ। ਮਹਾਰਾਜ ਤੁਸੀਂ ਦੱਸੋ ਕਿਉਂ ਚਾਲੈ ਮਾਰਗ ਪੰਥਾ, ਅਸੀਂ ਤੁਹਾਡੇ ਦੱਸੇ ਹੋਏ ਮਾਰਗ ਤੇ ਤੁਹਾਡੇ ਪੰਥ ਤੇ ਕਿਵੇਂ ਚੱਲੀਏ, ਸਾਨੂੰ ਤੇ ਦਿਸਦਾ ਹੀ ਕੋਈ ਨਹੀਂ। ਤੇ ਫਿਰ ਇੱਕ ਤਰਸ ਕਰੋ, ਹਮ ਅੰਧੁਲੇ ਕਹੋ ਗੁਰ ਅੰਚਲ ਦੀਜੈ। ਅੰਚਲ ਵੈਸੇ ਕਹਿੰਦੇ ਆਂਚਲ ਨੂੰ, ਹਿੰਦੀ ਦਾ ਸ਼ਬਦ ਹੈ ਆਂਚਲ, ਜਿਵੇਂ ਬੀਬੀਆਂ ਨੇ ਦੁਪੱਟਾ ਲਿਆ ਹੁੰਦਾ, ਕੋਈ ਵੀ ਕੱਪੜਾ ਹਜ਼ੂਰੀਆ ਕਹਿ ਲਈਏ, ਕੋਈ ਬਸਤਰ ਕਹਿ ਲਈਏ, ਜਿਹੜਾ ਕਿਸੇ ਦੂਜੇ ਨੂੰ ਇੱਕ ਪਾਸਿਓਂ ਫੜਾ ਕੇ ਇੱਕ ਪਾਸਿਓਂ ਆਪ ਫੜ ਕੇ ਉਹਨੂੰ ਆਪਣੇ ਪਿੱਛੇ ਪਿੱਛੇ ਤੋਰ ਲਈਏ। ਸਤਿਗੁਰੂ ਤੁਸੀਂ ਕਿਰਪਾ ਕਰਕੇ ਆਪਣਾ ਪੱਲਾ ਫੜਾ ਦਿਓ, ਇੱਦਾਂ ਕਹਿ ਲਓ ਠੇਠ ਪੰਜਾਬੀ। ਹਮ ਅੰਧਲੇ ਕਹੋ ਗੁਰ ਅੰਚਲ ਦੀਜੈ, ਆਪਣਾ ਪੱਲਾ ਫੜਾ ਦਿਓ ਤੇ ਤੁਹਾਡੀ ਦਇਆ ਦੇ ਨਾਲ ਫਿਰ ਕੀ ਹੋਵੇਗਾ, ਜਨ ਨਾਨਕ ਚੱਲੈ ਮਿਲਨਥਾ। ਅਸੀਂ ਤੁਹਾਡੇ ਨਾਲ ਮਿਲ ਕੇ ਅਸੀਂ ਵੀ ਸੰਸਾਰ ਤੋਂ ਯਾਤਰਾ ਸ਼ੁਰੂ ਕਰਕੇ ਕਾਮ ਕ੍ਰੋਧ ਲੋਭ ਮੋਹੰਕਾਰ ਦੇ ਸਪੀਡ ਬ੍ਰੇਕਰ ਲੰਘ ਕੇ ਆਸਾ ਤ੍ਰਿਸ਼ਨਾ ਦੀਆਂ ਕਾਟੀਆਂ ਪਾਰ ਕਰਕੇ ਆਨੰਦਗੜ੍ਹ ਰਿਆਸਤ ਵਿੱਚ ਪ੍ਰਵੇਸ਼ ਹੋ ਕੇ ਮਹਿਬੂਬ ਦਾ ਚਵਾਰਾ ਲੱਭ ਕੇ ਅਸੀਂ ਬੇਗਮਪੁਰੇ ਸ਼ਹਿਰ ਵਿੱਚ ਪ੍ਰਵੇਸ਼ ਕਰਕੇ ਮਹਿਬੂਬ ਦੇ ਚਵਾਰੇ ਤੇ ਚੜ੍ਹਨ ਲਈ ਧਰਮਖੰਡ, ਗਿਆਨਖੰਡ, ਚਰਮਖੰਡ, ਕਰਮਖੰਡ ਪੌੜੀ ਤੇ ਪੈਰ ਰੱਖ ਕੇ ਅਸੀਂ ਵੀ ਡੋਰ ਕਰੀਏ ਤੇ ਸੱਚਖੰਡ ਦਾ ਦਰਵਾਜ਼ਾ ਖੁੱਲ੍ਹ ਜਾਏ ਤੇ ਸਾਡੇ ਮੂੰਹ ਉਵੇਂ ਨਿਕਲ ਜਾਏ, ਅਬ ਤੋਂ ਜਾਏ ਚੜ੍ਹੈ ਸਿੰਘਾਸਨ, ਮਿਲੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਣੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਤ ਛੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ।
सतगुरु मैं पाया ए मन मेरे आ तू सदा रहो हर नाले हर नाल रहो तू मन मेरे दुख सब विसारना अंगीकार ओ करे तेरा काज सब सुवारना सबना गल्ला समरथ स्वामी सो क्यों मनो विसारे कह नानक मन मेरे सदा रहो हर नाले साचे साहिबा क्या नाही घर तेरा घरता तेरा सब किछ है जिस देह सो पावे सदा शिव सलाह तेरी नाम मन वसावे नाम जिन कह मन वसिया वाजी शब्द कनेरे कह नानक सच्चे साहिब क्या नाही घर तेरे साचा नाम मेरा आधार ओ साच नाम आधार मेरा जिन भुखा सब गवाइया कर शांत सुख मन आए वसिया जिन इच्छा सब पुजाइया सदा कुर्बान कीता गुरु विटो जिस दियां ए वडियाइया कह नानक सुनो संतो शब्द धरो प्यारो साचा नाम मेरा आधार ओ वाजे पंच शब्द तित घर सुभागै शब्द वाजे कलाजित कर धारिया पंच दू तुद वस कीते काल कंटक मारिया तुर करम पाया तो जिन कौसे नाम हर कह लागे कह नानक तै सुख हो तित घर आनंद वाजे आनंद सुनो वड भागी हो सगल मनोर

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ।

ਜਿੰਨਾ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ

ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖ

ਇਹ ਨਿਮਾਣਿਆਂ ਦੇ ਮਾਨ ਨੇ, ਤਾਣਿਆਂ ਦੇ ਤਾਮ ਨੇ, ਓਟਿਆਂ ਦੀ ਓੜ ਨੇ, ਆਸਰਿਆਂ ਦੇ ਆਸਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਉਹ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਣ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਣ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਰੇ, ਆਸਾ ਕੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਕ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ।

ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁਗਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਇ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ ਜੀ। ਸ਼ਾਮੀ ਜੋ 4:30 ਵਜੇ ਤੋਂ ਲੈ ਕੇ 6 ਵਜੇ ਤੱਕ ਨਾਮ ਸਿਮਰਨ ਵੀ ਹੋਣੇ ਹਨ, ਆਪ ਸੰਗਤਾਂ ਨੇ ਉਸਦਾ ਵੀ ਲਾਹਾ ਲੈਣਾ ਜੀ। ਸੱਤ

ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹ ਮਿਟਾਵੋ ਸਿਮਰੋ ਜਾ ਬਿਸੰਪਰ ਏਕੈ ਨਾਮ ਜਪਤ ਅਗੰਤ ਅਨੇਕੈ ਵੇਦ ਪ੍ਰਾਨ ਸਿਮਰਤ ਸੁਧ ਆਖਿਅਰ ਕਿਨੇ ਰਾਮ ਨਾਮ ਇਕ ਆਖਿਅਰ ਕਿਨਕਾ ਇਕ ਜਿਹ ਜੀ ਬਸਾਵੈ ਤਾਂ ਕੀ ਮਹਿਮਾ ਗਣੀ ਨ ਆਵੇ ਕਾਂਖੀ ਇਕ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਗਲ ਨਾ ਲਾਗੈ ਪ੍ਰਭ ਕੈ ਸਿਮਰਨ ਅਣ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਥੇ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਹਿ ਸੁਝੈ

ਸਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰੈ ਸੇ ਧਨਵੰਤੇ ਪ੍ਰਭ ਕਉ ਸਿਮਰੈ ਸੇ ਪਤਵੰਤੇ ਪ੍ਰਭ ਕਉ ਸਿਮਰੈ ਸੇ ਜਨ ਪਰਵਾਨ ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰੈ ਸੇ ਬੇਮਹਤਾਜੇ ਪ੍ਰਭ ਕਉ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰੈ ਸੇ ਸੁਖਵਾਸੀ ਪ੍ਰਭ ਕਉ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕਉ ਸਿਮਰੈ ਸੇ ਪਰਉਪਕਾਰੀ ਪ੍ਰਭ ਕਉ ਸਿਮਰੈ ਤਨ ਸਦ ਬਲਿਹਾਰੀ ਪ੍ਰਭ ਕਉ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰੈ ਤਿਨ ਸੁਖ ਬਿਹਾਵੇ

ਵਸੇ ਹਰ ਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹ ਨ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿੰਗਾਸਨ ਪ੍ਰਭ ਕੈ ਸਿਮਰਨ ਅਨਹਤ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲੰਘ ਬੇਦੀ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ

ਜਾਏ ਚਲੈ ਜਹ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੀ ਉਧਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋੜ ਪਾਵ ਪਰ ਹਰੇ ਗੁਰਮੁਖ ਨਾਮ ਜਪ ਹਉ ਮਨ ਮੇਰੇ ਨਾਨਕ ਪਾਵ ਸੁਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਹ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ

ਪਾਈ। ਹਰ ਕਾ ਨਾਮ ਜਨ ਕਾ ਉਪਭੋਗ ਜੋਗ, ਹਰ ਨਾਮ ਜਪਤ ਕਹਿ ਨਾਹੇ ਬਿਯੋਗ। ਜਾਣੂ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੋ ਆਪ ਪ੍ਰਭਦੀਨਾ। ਹਰ ਹਰ ਜਨ ਕੈ ਓੜ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ।

ਸਰਥੀ ਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸਵ ਹੈ ਵਿਰ ਭੂਮ ਦਾਨ ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ

ਨਹੀਂ ਦਾਸਿਓ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਵਸੇ ਅੰਦ ਕੇਲ ਮਾਇਆ ਰੰਗ ਰਸੇ ਦ੍ਰਿਵ ਕਰ ਮਾਨੇ ਮਣਿ ਪ੍ਰਤੀਤ ਕਾਲ ਨ ਆਵੇ ਮੂੜੇ ਚੀਤ।

ਸਾਧਨਾਮਸਕਾਰ ਜਾ ਕੇ ਮਨ ਲਾਂਗਾ ਪ੍ਰਭ ਮੀਠਾ ਸਰਬ ਸੁਖ ਤਾਹੂੰ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਦਿਨ ਪਾਇਆ।

ਕਾਲ ਅਣਖ ਭਾਤ ਮਾਇਆ ਕਹੇ ਤਿਹ ਸਰ ਪਰ ਹੋਵਤ ਜਾਣ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨ ਸੇ ਉਹ ਮਨ ਪਛਤਾਵੇ ਜੋ ਦੀਸੇ ਸੋ ਚਾਲਣ ਹਾਰ ਲਵਟ ਰਹਿਓ ਤਹ ਅੰਧ ਅੰਧ ਹਰ

ਨੇਰਾ ਉਪਾਵ ਸਿਆਣ ਸਗਲ ਤੇ ਰਹਤ ਸਭ ਕਹ ਜਾਣੇ ਆਤਮ ਕੀ ਰਹਤ ਜਿਸ ਭਾਵ ਤਿਸ ਲੈ ਲੜ ਲਾਏ ਥਾਨ ਥਨੰਤਰ ਰਹਿ

ਆਵੇ। ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਣ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪਹਿਰ ਸਿਮਰਹੁ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈ ਹੈ ਧਿਆਵਣ ਜੋਗ। ਜਿਹ ਪ੍ਰਸਾਦ ਪਾੜ ਪਨੰਬਰ ਹੰਡਾਵੇ, ਤਿਸੇ ਤਿਆਗ ਕਤ ਅਵਰ ਲਭਾਵੇ। ਜਿਹ ਪ੍ਰਸਾਦ ਸੁਖ ਸੇਈ ਸੋਈ, ਜਿਹ ਮਨ ਆਠ ਪਹਿਰ ਤਾਕਾ ਜਾਸ ਗਾਵੀ ਜੈ। ਜਿਹ ਪ੍ਰਸਾਦ ਸਭ ਕੋ ਮਾਨੇ, ਮੁਖ ਤਾਕੋ ਜਸ ਰਸਨ ਬਖਾਨੇ।

ਕਹੇ ਗੁਰ ਪ੍ਰਸਾਦ ਨਾਨਕ ਜਸ ਕਹੇ ਜਿਹ ਪ੍ਰਸਾਦ ਸੁਣੇ ਕਰਨ ਨਾਦ ਜਿਹ ਪ੍ਰਸਾਦ ਪੇਖੇ ਬਿਸਮਾਦ ਜਿਹ ਪ੍ਰਸਾਦ ਬੋਲਹੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ

ਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਣ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੇਂ ਸਾ ਚਰੇ ਮਨ ਮੇਰੇ ਤੋਂ ਤਾ ਸਿਉ ਰਾਜ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਬਿੰਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਾਤੂ ਤਮ ਹੋਏ

ਕਰੇ। ਬ੍ਰਹਮ ਗਿਆਨੀ ਸਗਲ ਕਿਰੀ ਨਾਥ ਬ੍ਰਹਮ ਬ੍ਰਹਮ ਗਿਆਨੀ ਟੀਨਾ ਬ੍ਰਹਮ ਗਿਆਨੀ ਕੀ ਸਭ ਪਰਮਾਇਆ ਬ੍ਰਹਮ ਗਿਆਨੀ ਤੇ ਕਸ ਬੁਰਾਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰ ਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟੇ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹ ਬ੍ਰਹਮ ਗਿਆਨੀ ਪਰਪਕਾਰ ਉਮਾਹਾ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸੁਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲੇ ਉਧਾਰ ਨਾਨਕ ਬ੍ਰਹਮ ਗਿਆਨੀ ਜੈ ਪੈ ਸਗਲ ਸੰਸਾਰ।

ਸਾਇਆ ਪਰਸ ਬੈਸਨੋ ਸੋ ਜੇ ਸੁਪਰ ਸੋ ਪ੍ਰਸਾਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋ ਵੈ ਨਿਹ ਕਰਮ ਤਿਸ ਬਹਿਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ।

ਕਈ ਕੋੜ ਪ੍ਰਦੇਸ ਪ੍ਰਭਾ ਹੈ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਨ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਰਪੇ ਉਪਾਏ ਕਈ ਕੋਟ ਪਾਥਰ ਬ੍ਰਿਖ ਨੇ ਬਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀ ਅਰ ਸੂਰ ਨਖੇਤਰ ਕਈ ਕੋਟ ਦੇਵ ਦਾਨ ਵਿੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ

ਸਹਿਜ ਪ੍ਰਗਟਾਵੇ ਚਾਕੋ ਆਪਣੀ ਕਰੇ ਬਖਸੀਸ ਤਾਕਾ ਲੇਖਨ ਗਣੇ ਜਗਦੀਸ਼ ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਨਾਈ ਨਾਨਕ ਜੀ ਵੈ ਦੇਖ ਵਡਾਈ

ਧਿਆਨ ਕਬਹੁ ਤਾੜ ਤੀਰਥ ਇਸਨਾਨ ਕਬਹੁ ਸਿਧ ਸਾਧ ਕਬਹੁ ਗਿਆਨ ਕਬਹੁ ਕੀਟ ਹਸਤ ਪਤੰਗ ਹੋਏ ਜੀ ਆਯਨ ਕਜੋਣ ਭਰਮੇ ਭਰਮੀਆਂ

ਸਜਾਏ ਪ੍ਰਭ ਕਿਰਪਾ ਤੇ ਬੰਧਨ ਟੋਟੈ ਗੁਰ ਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟੇ ਲੱਖ ਕੋੜ ਤਾਵੇ ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨਹਿ ਤ੍ਰਿਪਤਾਵੇ ਖਾਪ ਖਾਪ ਮਰੇ

ਸ਼ੈਲੈ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਓ ਕੋ ਨਾਹਿ ਨਾਨਕ ਸੰਤ ਭਾਵੇ ਤਾਉ ਪੀਂ ਖਤ ਪਾਹੇ

ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ, ਸੰਤ ਕੇ ਦੁਖੀ ਕੀ ਪੁੱਜੇ ਨਾਸਾ, ਸੰਤ ਕਾ ਦੁਖੀ ਉੱਠ ਚਲੇ ਨਿਰਾਸਾ, ਸੰਤ ਕੇ ਦੁਖ ਨ ਤ੍ਰਿਸ ਤੈ ਕੋਈ, ਜੈਸਾ ਭਾਵੈ ਤੈਸਾ ਕੋਈ ਹੋਏ, ਪਇਆ ਕੀਰਤਨ ਬੇਟੈ ਕੋਈ ਨਾਨਕ ਜਾਣੇ, ਸੱਚਾ ਸੋਏ ਸਭ ਕਰ ਤਿਸਕੇ ਹੋ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ।

ਵਿਚਾਰ ਜਿਸਨੋਂ ਕਿਰਪਾ ਕਰੇ ਤਿਸ ਆਪਣ ਨਾਮ ਦੇ ਬਿੜਭਾਗੀ ਨਾਨਕ ਜਨ ਸੇ ਸਲੋਕ ਤਰਹੁ ਸਿਆਣ ਸੁਰਜਨ ਸਿਮਰਹੁ ਹਰ ਹਰਿ ਰਾਏ ਏਕ ਆਸ ਹਰ ਮਨ ਰਖੋ ਨਾਨਕ ਦੁਖ ਭਰਮ ਭਉ ਜਾਏ ਅਸਤਪਦੀ।

ਬਸੇ ਹਰ ਸੰਗ ਸਹਿਜ ਸੁਪਾਹੇ ਹੋਵੇ ਸੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈ ਸਾਸਾ ਤੈਸਾ ਦ੍ਰਿਸ਼ਟਾਨ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਦਾਨ।

ਕਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰਿਆ ਜਾਣ ਕੌਣ ਬਸਤਾਹੀ ਤੇਰੇ ਸੰਗ ਲਬਤ ਰਹੇ ਰਸ ਡੋਬੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ ਜਿਸ ਵਖਰ ਕੋ ਲੈ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜੇ ਬਿਮਾਨ ਲਿਹੋ ਮਨ ਬੋਲ ਰਾਮ ਨਾਮ ਹਿਰਦੈ ਮਹਿ ਤੋਲ ਲਾਦ ਖੇ ਬਸੰਤੇ ਸੰਗ ਚਾਲ ਵਰਤੇ ਆਂਗ ਬਿਖਿਆ ਜਮ ਜਾਲ ਧਨ ਧਨ ਕਹਿ ਸਭ

ਸਾਧ ਕਿਤੋ ਹੁਰ ਕਰੋ ਇਸਨਾਨ ਸਾਧੁ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਣਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਉੜ ਗਏ ਸੰਤ ਹਿਦਰਿਆ

ਤੇਉ ਨਿਰਮਲ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਿਆ ਨਿਰਮਲ ਥੀ ਆ ਜਾ ਕੈ ਮਨ ਗੁਰ ਕੀ ਪ੍ਰਤੀ ਤਿਹ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕੋ ਹੋਏ ਸੱਚ ਕਰਨੀ

ਤੂੰ ਰਹਿਓ ਪੂਰਨ ਸਭ ਠਾਏ, ਨਾਨਾ ਬਿਦ ਕਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਕਰ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰਿ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ, ਨਾਮ ਕੇ ਧਾਰੇ ਸੁਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲੇ ਆਕਾਰ, ਨਾਮ ਕੇ ਧਾਰੇ ਪ੍ਰਿਆ ਸਭ ਭਵਨ, ਨਾਮ ਕੈ ਸੰਗ ਉਦਰੇ ਸੁਣ ਸਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਮਾਏ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ,

ਲੇਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦ ਸੱਚ ਜੁਗਾਦ ਸੱਚ ਹੈ ਪਹਿ ਸੱਚ ਨਾਨਕ ਹੋ ਅਸੀਂ ਪਹਿ ਸੱਚ ਹੋ ਅਸ਼ਟਪਦੀ ਚਰਨ

ਤੇ ਹਾਟੈ ਸਤਿਗੁਰ ਸਿਹ ਕਉ ਨਾਮ ਤਨ ਦੇਹ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿਹ ਕਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿਹ ਕਉ ਜੀ ਨਾਲ ਸੁਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰੰਗ

ਪ੍ਰਭ ਸੁਆਮੀ ਆਪਣੀ ਕਿਰਪਾ ਨਿਸਾਮ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ।

ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰੇ ਸਤਿ ਬਲਿਹਾਰੀ ਸਤਿਗੁਰਿਆ ਪ੍ਰੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।

ਨਾਨਕ ਮਿਟ ਜਾਹੇ। ਜਿਹ ਧਨ ਕੋ ਚਾਰ ਕੁੰਡ ਉੜਤਾਵੇ ਸੋ ਧਨ ਹਰ ਸੇਵਾ ਤੇ ਪਾਵੇ। ਜਿਸ ਸੋ ਕੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ। ਜਿਹ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਪਰ ਹਰ ਕੀ ਸਰਨੀ ਅਨ ਕੀ ਪਾਵੀ। ਰੋਗ ਨ ਜਾਏ ਰੋਗ ਮਿਟੇ ਹਰ ਵਖਦਲਾਏ।

ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਜਾਓ ਮਨ ਤਨ ਅੰਤਰ ਇਹ ਸੁਆਉ ਮਨ ਤਨ ਅੰਤਰ ਇਹ ਸੁਆਉ ਨੇਤਰੋ ਪੇਖ ਦਰਸ ਸੁਖ ਹੋਏ ਮਨ ਬਿਗਸੇ ਸਾਧ ਚਰਨ ਧੋਏ

ਸਿੱਖਿਆ। ਮਨ ਤਨ ਨਾਮ ਜਪ ਹੁਲੇ ਬਿਲਾਏ, ਦੁਖ ਦਰਦ ਮਨ ਤੇ ਭਉ ਜਾਏ। ਸੱਚ ਵਪਾਰ ਕਰਹੁ ਵਪਾਰੀ, ਦਰਗਹਿ ਨਿਭੇ ਖੇਪ ਤੁਮਾਰੀ।

ਤਾਂ ਲੈ ਸਮਾਏ। ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੈ ਕਛ ਕਰਾਂ। ਆਪ ਭਲਾ ਕਰਤੂ ਦੇ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਦ ਪੋਤਾ ਪਰ ਸੰਗ ਰਾਚ।

ਹਮਾਰੀ ਪ੍ਰਭ ਕੀ ਉਸਤਦ ਕਰੋ ਸੰਤ ਮੀਤ ਸਾਵਧਾਨ ਏਕਾਗ੍ਰਤੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਵਿੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਣ ਜਾਣ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਹ ਚੂਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਗਾਵੇਤਾ ਸਮਦਰਸੀ ਇਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਣੇ ਇਹ ਫਲ ਤਿਸ ਜਨ ਕੈ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹੇ ਨਾਨਕ ਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਣਾ। ਸਭਨਾ ਗਲਾਂ ਸਮਰਾ ਸੁਆਮੀ, ਸੋ ਕਿਉਂ ਮਨ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਕਰ ਤੇਰਾ ਕਰਦਾ ਤੇਰਾ, ਸਭ ਕਿਸ ਹੈ ਜਿਸ ਦੇਹ ਸੋ ਪਾਵੇ।

ਵਾਹਿਗੁਰੂ ਤੁਹਾਡੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਕੋਈ ਨਾਮ ਨਾ ਜਾਣੇ ਮੇਰਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਾਂ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਾਂ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮੱਤ ਉੱਚੀ ਮੱਤ ਪੱਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਸ ਦੇ ਸਦਾ ਸਹਾਈ ਦਿਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਦਰ ਕਰਦੇ ਪ੍ਰੀਤਵਾਨ ਭਾਈ ਨਰਿੰਦਰ ਸਿੰਘ ਅਤੇ ਬੀਬੀ ਸੁਖਜਿੰਦਰ ਕੌਰ ਵੱਲੋਂ ਸੱਚੇ ਪਾਤਸ਼ਾਹ ਆਪਣੀ ਬੇਟੀ ਏਕਮ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਅਤੇ ਮਾਤਾ ਗੁਰਦੇਵ ਕੌਰ ਦੀ ਉਹਨੇ ਤੰਦਰੁਸਤੀ ਵਾਸਤੇ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਦਾ ਉਹ ਟਾਸਰਾ ਲੈ ਕੇ ਤੁਰਕੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਹਨ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕਦੀ ਖਿਮਾ ਬਖਸ਼ਣਾ ਸੱਚੇ ਪਾਤਸ਼ਾਹ ਜੀਓ ਪਰਿਵਾਰ ਦੀ ਸੱਚੇ ਪਾਤਸ਼ਾਹ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸੱਚੇ ਪਾਤਸ਼ਾਹ ਜੀਓ ਏਕਮ ਕੌਰ ਨੂੰ ਵਿੱਦਿਆ ਦੇ ਦਾਨ ਗੁਰਮਤਿ ਦੇ ਦਾਨ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਮਾਤਾ ਗੁਰਦੇਵ ਕੌਰਾਂ ਨੂੰ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸਮੂਹ ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀਓ ਪਰਿਵਾਰ ਵੱਲੋਂ ਆਪਣੇ ਬੱਚੇ ਦੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਾਸਤੇ ਪੜ੍ਹਾਈ ਦੀ ਸਫਲਤਾ ਵਾਸਤੇ ਸੱਚੇ ਪਾਤਸ਼ਾਹ ਜੀਓ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਬੱਚੇ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਵਿੱਦਿਆ ਦੇ ਦਾਨ ਗੁਰਮਤਿ ਦੇ ਦਾਨ ਬਖਸ਼ਣੇ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਪਛਾ ਕੇ ਹਾਜ਼ਰ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪੜ੍ਹਦੇ ਕਜਨੇ ਸੱਚੇ ਪਾਤਸ਼ਾਹ ਜੀ ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ
ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ

ਵਾਹਿਗੁਰੂ ਸਾਹਿਬ ਜੀਓ ਪੁੱਤਾ ਮਾਤਾ ਕੀ ਆਸੀਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ ਸਾਹਿਬਾਂ ਨੇ ਰਹਿਮਤ ਕੀਤੀ ਹੈ, ਪਰਿਵਾਰ ਵੱਲੋਂ ਆਪਣੀ ਬੱਚੀ ਦੇ ਜਨਮ ਦਿਨ ਦੇ ਸ਼ੁਕਰਾਨਾ ਕਰਦਿਆਂ ਹੋਇਆਂ ਤੁਰਕੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਹਨ। ਸਾਹਿਬਾਂ ਅੱਗੇ ਅਰਦਾਸ ਬੇਨਤੀ ਹੋਈ ਹੈ, ਉਪਰੰਤ ਸਤਿਗੁਰਾਂ ਨੇ ਸ੍ਰੀ ਮੁੱਖ ਵਾਗ ਬਖਸ਼ ਕੀਤੀ ਹੈ, ਸ੍ਰੀ ਮੁੱਖ ਵਾਗ ਬਖਸ਼ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਗੁਰਬਾਣੀ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਸੋ ਸਮੂਹ ਪਰਿਵਾਰ ਦੇ ਮੇਰਾ ਪ੍ਰਿਆਰਥ ਰੱਖਣ। ਸੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਨਾਲ ਨਾਲ ਜੋ ਨਾਮ ਸਿਮਰਨ ਆਰੰਭ ਹੋਣੇ ਹਨ।

अपने ठाकुर के हो चेरी चरण गहे जग जीवन प्रभ के

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾਵੇ ਸਾਹੂ। ਦਰਸ਼ਨ ਦੇਖ ਜਿਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹੋ ਨਾਮ ਕਰ ਆਪਣੇ ਚੇਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰੀ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤੀ ਅਜੂਨੀ ਸਹਿਭੰਗ ਗੁਰ ਪ੍ਰਖਿਆਦ ਜਪ ਆਦਿ ਸਾਚੀ ਜੁਗਾਦਿ ਸਾਚੀ ਹੈਪੀ ਸਾਚੀ ਨਾਨਕ ਹੋਸੀ ਪੀ ਸੱਚ। ਏਕੇ ਓਂਕਾਰੀ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਭੰਗ ਗੁਰ ਪ੍ਰਸ਼ਾਦ ਜਪ ਆਦਿ ਸਾਚੀ ਜੁਗਾਦਿ ਸਾਚੀ ਹੈਪੀ ਸਾਚੀ ਨਾਨਕ ਹੋਸੀ ਪੀ ਸੱਚ।

ਮੇ ਪਤ ਜਾਈ ਅਸ਼ਟਪਦੀ ਦਸ ਬਸਤੂਲੇ ਪਾਛੈ ਪਾਵੇ ਏਕ ਬਸਤ ਕਾਰਨ ਬਿਖੋਟ ਗਵਾਵੈ ਇੱਕ ਪੀ ਨਾ ਦੇ ਦਸ ਪੀ ਹਿਰ ਲੈ ਤੋ ਮੂੜਾ ਕਹੂੰ ਕਹਾ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕੋ ਕੀਜੇ ਸਦ ਨਮਸਕਾਰਾ ਜਾਂ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਂ ਹੂੰ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿੰਨ ਪਾਇਆ ਅਗਨੰਤ ਸਹੁ ਆਪਣ ਦੇ ਰਾਸ ਖਾਦ ਪੀਤ ਵਰਤੇ ਆਨੰਦ ਉਲਾਸ ਆਪਣਿਆਂ ਮਾਣਕਸ਼ ਬਾਹਰ ਸਾਹੁਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹਰੁਸ ਕਾ ਵਿਸਵਾਸ ਨਾ ਹੋਵੈ ਜਿਸ ਕੀ ਬਸਤ ਸੇ ਆਗੈ ਰਾਖੇ ਪ੍ਰਭ ਕੀ ਆਗਿਆ ਮਾਨੈ ਮਾਥੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਣਕ ਪਾਤ ਮਾਇਆ ਕੇਹੇਤ ਸਰਪਰ ਹੋਵਤ ਜਾਨ ਅਨੇਤ ਬਿਰਖੀ ਸਾਇਆ ਸਿਉ ਰੰਗ ਲਾਵੈ ਉਹ ਬਿਣਸੇ ਉਹ ਮਨ ਪਛਤਾਵੈ ਜੋ ਦਿਸੇ ਸੋ ਚਾਲਨ ਹਾਰ ਲੱਭ ਰਹੋ ਤੈ ਅੰਧ ਅੰਧਾਰੇ ਬਟਾਉ ਸੋ ਜੋ ਲਾਵੇ ਨੇਹ ਤਾਂ ਕੋ ਹੱਥ ਨਾ ਆਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕੀ ਆਪੇ ਲੈ ਲਾਈ ਮਿਥਿਆ ਤਨ ਦਨ ਕਟੰਬ ਸੰਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੁਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤਰੂ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕੋ ਹਿਰ ਹੈ ਮਿਥਿਆ ਨੇਤਰ ਪੀਤ ਪਰ ਤ੍ਰਿਆ ਰੁਪਾਦ ਮਿਥਿਆ ਰਸਨਾ ਭੋਜਨ ਅਨ ਸਵਾਦ ਮਿਥਿਆ ਚਰਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸਲੇਤ ਬੇਕਾਰਾ ਬਿਨ ਬੂਜੇ ਮਿਥਿਆ ਸਪ ਪਏ ਸਫਲ ਦੇ ਨਾਨਕੀ ਹਰ ਹਰ ਨਾਮ ਲੇ ਬਿਰਥੀ ਸਖਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੁਚਾ ਬਿਰਥਾ ਨਾਮ ਬਿਨਾ ਤਨ ਆਂਦੀ ਮੁਖ ਆਵਤਾਂ ਕਹਿ ਦੁਰਗੰਧੀ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਹਾਈ ਮੇਘ ਬਿਨਾ ਜਿਉਂ ਖੇਤੀ ਜਾਈ ਗੋਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਣ ਕੇ ਨਿਰਾਰਥ ਦਾਮ ਤਨ ਤਨ ਤੇ ਜਨ ਜਾ ਕਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ ਰਹਿਤ ਅਵਰ ਕਸ਼ ਅਵਰ ਕਮਾਵਤੇ ਮਨ ਨੇ ਪ੍ਰੀਤ ਮੁਖੋ ਗੰਢ ਲਾਵਤੇ ਜਨ ਨਹਾਰੇ ਪ੍ਰਭ ਪਰਬੀਨ ਬਾਹਰ ਪੇਖ ਨਾ ਕਾਹੂ ਪੀਣ ਅਵਰ ਉਪਦੇਸ਼ ਹੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸਕੀ ਸੀਖ ਤਰੈ ਸੰਸਾਰ ਜੋ ਤੁਮ ਪਾਨੇ ਤਿਨ ਪ੍ਰਭ ਜਾਤਾ ਨਾਨਕੇ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਰ ਬ੍ਰਹਮ ਸਭ ਜਾਣੇ ਆਪਣਾ ਕੀ ਆਇ ਆਪੇ ਮਾਨੇ ਆਪੇ ਆਪ ਕਰਤ ਨਬੇੜਾ ਕਿਸੇ ਦੂਰ ਜਨਾਵਤ ਕਿਸੇ ਬਜਾਵਤ ਨੇਰਾ ਉਪਾਵ ਸਿਆਣਪ ਸਗਲ ਤੇ ਰਾਤੀ ਸਭ ਕਿਸ ਜਾਣੇ ਆਤਮ ਕੀ ਰਾਤੀ ਜਿਸ ਭਾਵੇ ਤਿਸ ਲਏ ਲੜ ਲਾਏ ਥਾਨ ਥਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੇ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕਰੋ ਦਿਆਰੇ ਲੋਭ ਮੋਹ ਬਿਨ ਸਜਾਏ ਅਹਿਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸ਼ਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਸਤੀ ਅੰਮ੍ਰਿਤ ਖਾਹੀ ਤਿਸ ਠਾਕਰ ਕੋ ਰਖ ਮਨ ਮਾਹੀ ਜੇ ਪ੍ਰਸਾਦ ਸੁਗੰਤਨ ਲਾਵਹਿ ਤਿਸ ਕੋ ਸਿਮਰਤ ਪਰਮ ਗਤ ਪਾਵਹਿ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਤਿਆਈ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਣ ਜੋਗ ਜੇ ਪ੍ਰਸਾਦ ਪਟ ਪਨਬਣ ਹੰਡਾਵੀ ਤਿਸੇ ਤਿਆਕਤ ਅਵਰ ਲਭਾਵ ਹੈ ਜੇ ਪ੍ਰਸਾਦ ਸੁਖ ਸੇ ਸੋਈ ਜੇ ਮਨ ਆਠ ਪੈਰ ਤਾਂ ਕਾ ਜਸ ਗਵੀ ਜੇ ਪ੍ਰਸਾਦ ਤੁਝ ਸਭ ਕੋ ਮਾਨੇ ਮੁਖ ਤਾਂ ਕੋ ਜਸ ਰਸਨ ਬਖਾਨੇ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਾਹ ਮਨ ਪਾਵਹੇ ਨਾਨਕ ਪਤ ਸੇਤੀ ਕਰ ਜਾਵਹੇ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ
ਜੇ ਪਰਸਾ ਤੇਰਾ ਉਹ ਲਾਰਾਤੀ ਮਨ ਸੁਖ ਪਾਵੀ ਹਰ ਹਰ ਜਸ ਕਹਿਤੀ ਜੇ ਪਰਸਾ ਤੇਰੇ ਸਗਲ ਸਿਦਰ ਟਾਕੀ ਮਨ ਸਰਨੀ ਪਰ ਠਾਕਰ ਪ੍ਰਭ ਤਾਂ ਕੀ ਜੇ ਪਰਸਾ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੈ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸ਼ਾਦ ਭੂਖਣ ਪਹਿਰੀਜੇ ਮਨ ਤਿਸ ਸਿਮਰਤ ਕੋ ਆਲਸ ਕੀਜੈ ਜੇ ਪ੍ਰਸਾਦ ਐਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਸਾਰੀ ਜੇ ਪ੍ਰਸਾਦ ਬਗ ਮਿਲਕ ਤਨਾ ਰਾਖ ਪੁਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਤਿਸੇ ਤਿਆਈ ਤਿਸੇ ਤਿਆਈ ਜੋ ਏਕ ਅਲਖ ਹੈ ਈਹਾ ਊਹਾ ਨਾਨਕ ਤੇਰੀ ਰੱਖੈ ਜੇ ਪ੍ਰਸ਼ਾਦ ਕਰੇ ਪੁਨ ਬਹੁਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਬਿਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲ ਹੈ ਜੇ ਪ੍ਰਸਾਦ ਸੁਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਪਾਵਹੇ ਜੇ ਪ੍ਰਸਾਦ ਸੁਖ ਸਹਿਜ ਸਮਾਵ ਹੈ ਐਸਾ ਪ੍ਰਭ ਤਿਆਗ ਵਰਕਤ ਲੱਗ ਹੋ ਗੁਰ ਪ੍ਰਸਾਦ ਨਾਨਕ ਮਨ ਜਾਗ ਹੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨਹੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਿਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਮ ਨਿਦਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਾਇਆ ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ ਨਾਨਕੇ ਨਿਕੇ ਕਛੂ ਨਾ ਹਾਥ ਸਲੋਕ ਅਗਮ ਅਗਾਦ ਪਰ ਬ੍ਰਹਮ ਸੋਏ ਜੋ ਜੋ ਕਹੇ ਸੁਮੁਕਤਾ ਹੋਏ ਸੁਣ ਮੀ ਤਾਂ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੇ ਸੁਗਿਆਨ ਸਾਧਕ ਸੰਗ ਬੂਜੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇੜਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮਾਹੀ ਸਮਾਣੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁੱਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੂੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਣ ਸਾਧਕ ਸੰਗ ਨਾ ਕਤਹੂ ਤਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸਿੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੇ ਸੰਗ ਮਹਾਪਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਹੀਂ ਹਉ ਤਾਪ ਸਾਧਕ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹੇ ਸਾਧਕ ਸੰਗ ਅਜਰ ਸਹੇ ਸਾਧਕ ਸੰਗ ਬਸੇ ਥਾਣੇ ਉੱਚੈ ਸਾਧਕ ਸੰਗ ਮਹਿਲ ਪਹੁੰਚੇ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕੈ ਕਰਬਾਣ ਸਾਧਕ ਸੰਗ ਸਭ ਕੁੱਲ ਉਦਾਰੇ ਸਾਧ ਸੰਗ ਸਾਜਨ ਮੀਤ ਕਟੰਬ ਨਿਸਤਾਰੇ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋ ਬਾਸੁਰ ਦੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਣ ਗਮ ਨਾਨਕ ਸਾਧਕੇ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ ਕਾਲ ਦਰਸ਼ਨ ਪੇਟਤ ਹੋਤ ਨਿਹਾਲ ਸਾਧਕ ਸੰਗ ਕਲੂਖਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹ ਉਹਾ ਸਹੇਲਾ
सत्संग बिसरत हर मेला, जो इच्छा है सोई फल पावे, साध के संग ना बिरथा जावे, पार ब्रह्म सादरित बसे, नानक उदरे साध सों रसे, साध के संग सुनियो हर नाउ, साध संग हर के गुण गाऊ, साध के संग ना मन ते बिसरै, साध संग सरपन निस्तरै, साध के संग लागे प्रम मीठा, साध का संग कट कट डीठा, साध संग पै आज्ञाकारी, साध संगत पई हमारी, साध का संग मिटे सब रोगे, नानक साध पिटे संजोग, साध की महिमा बेद न जाने, जेता सुने तेता बखियाने, साध की उपमा तै गुण ते दूरे, साध की उपमा रही परपूर, साध की शोभा का ना ही अंत, साध की शोभा सदा बेअंत, साध की शोभा ऊंच ते ऊंची, साध की शोभा मूच ते मूची, साध की शोभा साध बने आई, नानक साध प्रभ पेद न पाई। सलोक मन साचा मुख साचा सोई, अवर न पेखे एकस बिन कोई, नानक एह लक्षण ब्रह्म ज्ञानी हुई। अष्टपदी ब्रह्म ज्ञानी सदा नरलेप, जैसे जल में कमल अलेप, ब्रह्म ज्ञानी सदा निर्दोख, जैसे सूर सर्ब को सोख, ब्रह्म ज्ञानी कै दिस समान, जैसे राज रंग को लागे तुल पवान, ब्रह्म ज्ञानी कै तीर जेक, ज्यों बसदा को खोदे कौ चंदन लेप, ब्रह्म ज्ञानी का यह गनाओ, नानक ज्यो पाव का सह सभाओ, ब्रह्म ज्ञानी निर्मल ते निर्मला, जैसे मैल ना लागे जला, ब्रह्म ज्ञानी क्या मन हुए परगास, जैसे तारी ऊपर आकाश, ब्रह्म ज्ञानी क्या मित्र सतर समान, ब्रह्म ज्ञानी क्या नहीं अभिमान, ब्रह्म ज्ञानी ऊंचे ऊंचा, मन अपने है सब ते नीचा, ब्रह्म ज्ञानी से जन पे, नानक जिन प्रभ आप करे, ब्रह्म ज्ञानी सगल की रीना, आत्मरस ब्रह्म ज्ञानी चीना, ब्रह्म ज्ञानी सब ऊपर मया, ब्रह्म ज्ञानी कुछ बुरा न पया, ब्रह्म ज्ञानी सदा समदर्शी, ब्रह्म ज्ञानी दृष्ट अमृत बरसी, ब्रह्म ज्ञानी बंधन ते मुक्ता, ब्रह्म ज्ञानी की निर्मल जुगता, ब्रह्म ज्ञानी का पूजन ज्ञान, नानक ब्रह्म ज्ञानी का ब्रह्म त्यान, ब्रह्म ज्ञानी एक ऊपर आस, ब्रह्म ज्ञानी का नहीं बिनाश, ब्रह्म ज्ञानी का गरीबी समाहा, ब्रह्म ज्ञानी पर उपकार उमाहा, ब्रह्म ज्ञानी का ना ही तंदा, ब्रह्म ज्ञानी ले तावत बंदा, ब्रह्म ज्ञानी क्या हुई सुपला, ब्रह्म ज्ञानी सुफल फला, ब्रह्म ज्ञानी संग सगल उदारी, नानक ब्रह्म ज्ञानी जपे सगल संसार, ब्रह्म ज्ञानी क्या एक रंग, ब्रह्म ज्ञानी क्या बसे प्रभ संग, ब्रह्म ज्ञानी का नाम आधार, ब्रह्म ज्ञानी का नाम परवार, ब्रह्म ज्ञानी सदा सद जागत, ब्रह्म ज्ञानी अहबंद त्यागत, ब्रह्म ज्ञानी का मन परमानंद, ब्रह्म ज्ञानी के कर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी क्या हुए अचिंत, ब्रह्म ज्ञानी का निर्मल मंत, ब्रह्म ज्ञानी जिस करे प्रभ आप, ब्रह्म ज्ञानी का बड़ प्रताप, ब्रह्म ज्ञानी का दर्श बड़ पागी पाईया, ब्रह्म ज्ञानी को बल बल जाइया, ब्रह्म ज्ञानी को खोजे महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाही, ब्रह्म ज्ञानी का सगल मन माही, ब्रह्म ज्ञानी कौन जाने भेद, ब्रह्म ज्ञानी को सदा आदेश, ब्रह्म ज्ञानी का कथया न जाए अताखरे, ब्रह्म ज्ञानी सर्व का ठाकुर, ब्रह्म ज्ञानी की मित कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्टि का कर्ता, ब्रह्म ज्ञानी सद जीवे नहीं मरता, ब्रह्म ज्ञानी मुक्त युग जी का दाता, ब्रह्म ज्ञानी पूर्ण पुरुष विदाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी। सलोक उरतारे जो अंतर नाम, शर्म पिख है भगवान, निमख निमख ठाकुर नमस्कार, नानको अपरस सगल निस्तारी। अष्टपदी मिथ्या नाही रसना परस, मन में प्रीत निरंजन दर्श, परतर रूप न पीखे नेत्र,
साधगि टहल संसंग हेत करना सुने काहू की निंदा सब ते जाने आपस को मंदा गुर प्रसाद बिखिया पर हरे मन की बासना मन ते टरे इंद्री पंच दोक तेरा ते नानकूड मदे को ऐसा परस वैष्णो सो जिस उपर सुपर सिन बिसन की माया ते हुए पिन कर्म करत होवै नह कर्म तिस वैष्णो का निर्मल तर्म कहू फल की इच्छा नहीं बासे केवल भगत कीर्तन संग राचे मन तने अंतर सिमन गपाले साबी उपरे होवत किरपाल आप दृढ़ अवरा नाम जपावे नानको वैष्णो परमगत पावे भगवती भगवंत भगत का रंग सगल ते आगे दुष्ट का संग मन ते बिनसै सगला परम कर पूजा सगल पार ब्रह्म साध संग पापा मलक होवे तिस भगवती मत उत्तम होवे भगवंत की टायल करे नितनीत मन तन अर्पय बिसन प्रीत हर के चरण हृदय बसावे नानक ऐसा भगवती भगवंत को पावे सो पंडित जो मन प्रबोधा राम नाम आत्मा सोदा राम नाम सारस पीवा उस पंडित का उपदेश जग जीव हर की कथा हृदय बसावे सो पंडित फिर जोन ना आवे वेद प्राण सिमरत बूझे मूल सुख मा जाने अस्तूल चौं वरना को दे उपदेश नानक उस पंडित को सदा आदेश बीज मंत्र सर्व को ज्ञान चौं वरना मैं जपे कौ नाम जो जो जपे तिसकी गत हुई सा संग पावे जन कोई कर कृपांतर उतारे पशु प्रेत मुग्ध पाथर को तारे सर्व रोग का औखद नाम कल्याण रूप मंगल गुणगाम काहू जुत किते न पाइया धर्म नानक तिस मिले जिस लिखिया तुर कर्म जिसका मन पर ब्रह्म का निवास तिसका नाम सत रामदास आत्म राम तिस नदरी आया दा दसंतन पाए तिन पाया सदा निकट निकट हर जान सो दास दरगाह परवान अपने दास को आप कृपा करें तिस दास को सब सोजी परे सगल संगातम उदास ऐसी जुगत नानक रामदास प्रभ की आज्ञा आत्म हितावे जीवन मुक्त सौ कहावे तैसा हरक तैसा उसोग सदानंद नहीं बियोग तैसा स्वर्ण तैसी

ਪ੍ਰਤਾਪ ਹੋਏ ਅਨੰਤ ਰੰਗ ਲਖੇ ਨ ਜਾਹੇ ਪਰ ਬ੍ਰਹਮ ਕੈ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ

ਦੇ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਏ ਤੀਰਥ ਵਾਸੀ ਕਈ ਕੋਟ ਬਨ ਭਰਮਾ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸ਼ਰ ਹੋਤੇ ਕਈ ਕੋਟ ਆਤਮ ਧਿਆਨ ਤਾਰੇ ਕਈ ਕੋਟ ਕਾਬ ਕਬ ਵਿਚਾਰੇ ਕਈ ਕੋਟ ਨਾ ਤਨ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨਾ ਪਾਵੇ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ ਕਈ ਕੋਟ ਮਾਇਆ ਸ਼ਰਮਾਹੀ ਕਈ ਕੋਟ ਪਰਦੇਸ ਪਰ ਮਾਹੀ ਜੇ ਜਿਤ ਲਾਵੋ ਤਿਤ ਤਿਤ ਲੱਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿਤ ਜਤੀ ਜੋਗੀ ਕਈ ਕੋਟ ਰਾਜੇ ਰਸ ਪੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪੌਣ ਪਾਣੀ ਬਸੰਤਰੇ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਆਰ ਸੂਰ ਨਖਤਰ ਕਈ ਕੋਟ ਦੇਵਦਾ ਨਵਿੰਦਰ ਸਿਰ ਸਤਰ ਸਗਲ ਸਮੱਗਰੀ ਆਪਣੇ ਸੂਤਰ ਤਾਰੇ ਨਾਨਕ ਜਿਸ ਜਿਸ ਪਾਵੇ ਤਿਸ ਤਿਸ ਨਸਤਾਰੇ ਕਈ ਕੋਟ ਰਾਜੇ ਤਾਮਨ ਸਾਕਤ ਕਈ ਕੋਟ ਵੇਦ ਪ੍ਰਾਣ ਸਿਮਰਥ ਅਰ ਸਾਸਤ ਕਈ ਕੋਟ ਕੀਏ ਰਤਨ ਸਮਾਂਦੇ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੈ ਕਈ ਕੋਟ ਗਿਰੀ ਮੇਰ ਸਰਵਨ ਥੀਵੈ ਕਈ ਕੋਟ ਜਾ ਕਿੰਨਰ ਪਸਾਂਜ ਕਈ ਕੋਟ ਪੂਤ ਪ੍ਰੇ ਸੁਕਰ ਮਿਰਗਾਂਜ ਸਭ ਤੇ ਨੇਰੇ ਸਭੂ ਤੇ ਦੂਰ ਨਾਨਕ ਆਪਲਪਤ ਰਿਹਾ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ ਕਈ ਕੋਟ ਬੈਠ ਤਹੀ ਖਾਹੇ ਕਈ ਕੋਟ ਕਾਲੇ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਥੇ ਕਈ ਕੋਟ ਭਏ ਬੈਰਾਗੇ ਰਾਮ ਨਾਮ ਸੰਗ ਤਿਨ ਲਿਵ ਲਾਗੇ ਕਈ ਕੋਟ ਪ੍ਰਭ ਕੋ ਖਜੰਤੇ ਆਤਮ ਮੈਂ ਪਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਾਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਤਨ ਤਨ ਕਈ ਕੋਟ ਖਾਣੀ ਔਰ ਖੰਡ ਕਈ ਕੋਟ ਅਕਾਸ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਨੋ ਬਸਤਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਏਕੰਕਾਰ ਕਈ ਕੋਟ ਕਿੰਨੇ ਬਹੁ ਭਾਤ ਪ੍ਰਭ ਤੇ ਹੋਏ ਪ੍ਰਭ ਮਹੇ ਸਮਾਤ ਤਾਂ ਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਈ ਕਈ ਕੋਟ ਪਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਹੈ ਇੱਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪਏ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸਮਾਵੇ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲ ਹਾਰਨ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨੈ ਜੋਗ ਜੋ ਤਿਸ ਪਾਵੇ ਸੋਈ ਹੋਗ ਖਿਨ ਮੈਂ ਥਾਪ ਥਾਪਨ ਹਾਰਾਂ ਅੰਤ ਨਹੀਂ ਕਿਛ ਪਾਰਾ ਵਾਰਾਂ ਹੁਕਮੇ ਤਾਰ ਅਦਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰੇ ਹੁਕਮੇ ਅਣਕ ਰੰਗ ਪ੍ਰਕਾਰੇ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭ ਪਾਵੇ ਮਨ ਗਤ ਪਾਵੇ ਪ੍ਰਭ ਪਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਾਖੈ ਪ੍ਰਭ ਪਾਵੇ ਤਾਂ ਹਰ ਗੁਣ ਪਾਖੇ ਪ੍ਰਭ ਪਾਵੇ ਤਾਂ ਪਤਿਤ ਉਦਾਰੇ ਆਪ ਤਰ ਕਰੇ ਆਪਣ ਵਿਚਾਰੇ ਦੋ ਸਿਰਿਆਂ ਕਾ ਆਪ ਸਵਾਮੀ ਖੇਲੈ ਬਿਕਸੈ ਅੰਤਰ ਜਾਮੀ ਜੋ ਪਾਵੈ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਹੋ ਮਾਨਕ ਤੇ ਕਿਆ ਹੋਏ ਆਵੇ ਜੋ ਤਿਸ ਪਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕਿਛ ਲਏ ਜੋ ਤਿਸ ਪਾਵੇ ਸਹੀ ਕਰੇ ਅਣਜਾਣਤ ਵਿਖਿਆ ਮੈਂ ਰਚੇ ਜੇ ਜਾਣਤੇ ਆਪਣੇ ਆਪ ਬਚੇ ਪਰਮੇ ਪੂਲਾ ਦੈ ਦਿਸਤਾਵੇ ਨਿਮਖ ਮੈਂ ਚਾਰ ਕੁੰਡ ਫਿਰੇ ਆਵੇ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਨਾਨਕ ਤੇ ਜਨ ਨਾਮ ਮਲੇ ਖਿਨ ਮੈਂ ਨੀਚ ਕੀਂਟ ਕੋ ਰਾਜੇ ਪਾਰ ਬ੍ਰਹਮ ਗਰੀਬ ਨਵਾਜੇ ਜਾਂ ਕਾ ਦਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦੈ ਦਿਸ ਪ੍ਰਗਟਾਵੇ
ਜਾਂ ਕੋਈ ਆਪਣੀ ਕਰੇ ਬਖਸ਼ੀਸ਼, ਤਾਂ ਕਾ ਲੇਖਾ ਨਾ ਗਣੇ ਜਗਦੀਸ਼। ਜੀਓ ਪਿੰਡ ਸਭ ਤਿਸਕੀ ਰਾਸ, ਕਟ ਕਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਨ ਤੇ ਆਪ ਬਣਾਈ, ਨਾਨਕ ਜੀ ਵੈ ਦੇਖ ਬਡਾਈ, ਇਸਕਾ ਬਲ ਨਹੀਂ ਸਹਾਥੇ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋਤਿਸ ਪਾਵੇ ਸੋਈ ਫਣ ਥੀਓ, ਕਬਹੂ ਉਚ ਨੀਚ ਮੈਂ ਬਸੈ, ਕਬਹੂ ਸੋਗ ਹਰਖ ਰੰਗ ਹਸੇ,

ਮੇਰਾ ਕੰਟ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਗਨ ਨਾ ਲਾਗੇ ਕੋਏ। ਉਸਤਤ ਮਨ ਮੈਂ ਕਰ ਨਿਰੰਕਾਰੇ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਉ, ਨੈਨੋ ਪੇਖ ਠਾਕੁਰ ਕਰ ਰੰਗ, ਸਾਧ ਸੰਗ ਬਿਨਸੇ ਸਭ ਸੰਗ, ਚਰਨ ਚਲਿਓ ਮਾਰਗ ਗੋਬਿੰਦ, ਮਿਟ ਹੈ ਪਾਪ ਜਪਿਆ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮਥਾ, ਵਡਭਾਗੀ ਤੇ ਜਨ ਜਗ ਮਾਹੀ, ਸਦਾ ਸਦਾ ਹਰ ਕੇ

ਕੋ ਏਕ ਏਕ ਪਿਛਾਣੇ ਇਤੁਤ ਕੀ ਉਹ ਸੋਝੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨੇ ਨਾਨਕ ਤਿਨੇ ਨਿਰੰਜਨ ਜਾਣੇ ਗੁਰ ਪ੍ਰਸ਼ਾਦ ਆਪਣੇ ਆਪ ਸੂਝੈ ਤਿਸਕੀ ਜਾਨੋ ਤ੍ਰਿਸ਼ਨਾ ਬੂਝੈ ਸਾਧ ਸੰਗ ਹਰ ਹਰ ਜਸ ਕੈਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਣ ਦਿਨ ਕੀਰਤਨ ਕੇਵਲ ਬਖਿਆਨ ਗ੍ਰਹਿ ਸਤਮੈ ਸੋਈ ਨਿਰਬਾਣ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟਿਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਪੂਖ ਨਾਨਕ ਤਿਸੈ ਨਾ ਲੱਗ ਹੈ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੀ ਸੋ ਸੰਤ ਸੁਹੇਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵ ਕਹੂੰ ਕਿਸ ਤੇ ਡਰੇ ਜੈਸੇ ਸਤ ਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸ਼ਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਏ ਅਸਤੂਲ ਨਾ ਕਿਸ ਜਨਮੇ ਨਾ ਕਿਸ ਮਰੇ ਆਪਣ ਚਲ ਤਾਪ ਹੀ ਕਰੇ ਆਵਣ ਜਾਵਣ ਦਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਤਾਰੀ ਸਭ ਸਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਾਜ ਥਾਪ ਥਾਪ ਅਬਨਾਸੀ ਨਾਹੀ ਕਿਸ ਖੰਡ ਤਾਰਨ ਤਾਰੇ ਹੋ ਬ੍ਰਹਮੰਡ ਅਲਖ ਆਪੇ ਪੁਰਖ ਪ੍ਰਤਾਪ ਆਪ ਜਪਾਈ ਤਨ ਨਾਨਕ ਜਾਪ ਜਿਨ ਪ੍ਰਭ ਜਾਤਾ ਸੁਸੋ ਬਾਵੰਤ ਸਗਲ ਸੰਸਾਰ ਉਦਰੇ ਤਿੰਨ ਮੰਤ ਪ੍ਰਭ ਕੇ ਸੇਵਕ ਸਗਲ ਉਦਾਰਨ ਪ੍ਰਭ ਕੇ ਸੇਵਕ ਦੁਖ ਬਸਾਰਨ ਆਪੇ ਮਿਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਪਏ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੋ ਕਿਰਪਾ ਕਰੇ ਵੱਡ ਪਾਗੇ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ ਜੋ ਕਿਛ ਕਰੇ ਸੁਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਈ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਣਾ ਜੈਸਾ ਸਤ ਸਾ ਦ੍ਰਿਸ਼ਟਾਣਾ ਜੇ ਤੇ ਉਪਜੈ ਤਿਸ ਮਾਹੇ ਸਮਾਏ ਓਏ ਸੁਖ ਨਿਦਾਨ ਉਨਹੂ ਬਣ ਆਏ

ਤੀਅਨ ਬਹੁ ਭਾਤ ਜੋ ਜੋ ਰਚਿਸਤ ਸੇ ਤਿਆਤ ਤਿਸ ਪਾਵੇ ਜਿਸ ਲਏ ਮਲਾਇ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾ।

ਇਸਲੇ ਮਲਾਏ ਕੌਣ ਨਿਕਟ ਕੌਣ ਕਹੀਆ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬਜਾਏ ਸਰਬ ਭੂਤ ਆਪ ਵਰਤਾਰਾ ਸਰਬ ਨਾਨ ਆਪੇ ਖਨਹਾਰਾ ਸਗਲ ਸਮਗਰੀ ਜਾਂ ਕਾ ਤਣਾ ਆਪਣ ਜਸ ਆਪ ਹੀ ਸੁਣਾ ਆਮਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਹਿ ਮੱਦ ਅਲਪ ਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਈ ਸਮਾਏ ਇਸਤੇ ਹੋਏ ਸੁਨਾ ਹੀ ਬੁਰਾ ਉਰੈ ਕਹੂੰ ਕਿਨਾ ਕਿਸ ਕਰਾ ਆਪਲਾ ਕਰਤੂ ਤਤ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਤਾਰੀ ਸਭ ਸਾਚੀ ਓਤ ਪੋਤ ਆਪਣ ਸੰਗਰਾਚ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀ ਆਸਾ ਪਰਵਾਨ ਗੁਰ ਪ੍ਰਸ਼ਾਦ ਨਾਨਕੇ ਹੋ ਜਾਣ ਜੋ ਜਾਣੇ ਤਿਸ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਓ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦਾ ਭਗਵੰਤ ਤਨ ਤਨ ਤਨ ਜਨ ਆਇਆ ਜਿਸ ਪ੍ਰਸ਼ਾਦ ਸਭ ਜਗਤ ਤਰਾਇਆ ਜਨ ਆਮਣ ਕਾ ਇਹ ਸਵਾਉ ਜਨ ਕਹਿ ਸੰਗ ਚਿਤ ਆਵੇ ਨਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ।

ਪਾਰ ਬ੍ਰਹਮ ਨਿਕਟ ਕਰ ਪੇਖ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਆਸ ਅਨੰਤ ਆਗੋ ਤਰੰਗ ਸੰਤ ਜਨਾ ਕੀ ਤੂੜ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਣ ਸਾਗਰ ਤਰਹੁ ਹਰ ਤਨ ਕੇ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰੇ ਉਦਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਰਾਇਣ ਏਕ ਏਕ ਰੂਪ ਜਾਂਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਉਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਇਹੋ ਰਤਨ ਸੁਣਤ ਕਮਾਵਤ ਹੋਤ ਆਧਾਰ ਆਪ ਤਰੈ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕਹਿ ਮਨ ਲਾਗਾ ਹਰ ਰੰਗ ਜੋ ਜੋ ਸ਼ਬਦ ਅਨਾਹਦ ਵਾਜੈ ਸੁਣ ਸੁਣ ਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਲਾਏ ਮਿਟ ਗਏ ਬੈਰ ਪਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਆਲ ਜੰਜਾਲ ਬੇਕਾਰ ਤੇਰਾਤੇ ਰਾਮ ਨਾਮ ਸੁਣ ਰਸਨਾ ਕਹਿਤੇ ਕਰ ਪ੍ਰਸ਼ਾਦ ਦਿਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਣਿ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੁਹੋਤ ਨਿਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਦਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁਰ ਨਾ ਹੋਵੇ ਆਵਣ ਜਾਣ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸੰਤ ਰਿਧ ਨਮ ਨਿਧ ਵਿਦਿਆ ਤਪ ਗਿਆਨ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰਿਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤਰੇ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੇ ਮੁਖ ਪਣੈ ਗੁਣ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਦਾਨ ਜਪੇ ਮਨ ਕੋਏ ਸਭ ਯੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਬੇਦ ਬਖਾਣੀ ਸਗਲ ਮਤਾ ਤੇ ਕੇਵਲ ਹਰਿ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾਂ ਕੈ ਮਸਤ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੇ ਸੁਨੇ ਲਾਏ ਪ੍ਰੀਤ ਤਿਸ ਜਾਣੇ ਆਵੈ ਹਰਿ ਪ੍ਰਭ ਚੀਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕੇ ਓਂਕਾਰੀ ਸਤਿਗੁਰੂ ਪ੍ਰਸ਼ਾਦ, ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕਿਹੜਾ ਮਨ ਜਿਨੀ ਵਸਾਇਆ, ਕਹਿ ਨਾਨਕੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੀ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ, ਕਾਰ ਸਭ ਸਵਾਰਨਾ

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੁਤ ਦਿਵਸ ਰਾਤ ਦੁਈ ਦਾਈ ਦਾਇਆ ਖੇਲੇ ਸਗਲ ਜਗਤ ਚੰਗੇ।

ਸਰ ਸਦਾ ਭਜੂ ਜਗਦੀਸ਼ ਸਤਿਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੀ ਰਾਖੀ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੀ ਰਾਖੀ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੀਰਾ ਸਤਿਗੁਰ ਪੂਰਾ

ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਰੀ ਸਤਿਸੰਗ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸੇਵਕ ਪਰਿਵਾਰਾਂ ਵੱਲੋਂ ਗੁਰੂ ਚਰਨਾਂ ਦਾ ਓਟ ਆਸਰਾ ਲੈ ਕੇ ਬੀਬੀ ਜੀ ਪਰਮਿੰਦਰ ਕੌਰ ਦੀ ਤੰਦਰੁਸਤੀ ਵਾਸਤੇ ਅਤੇ ਬੱਚੇ ਇਸ਼ਾਨ ਅਤੇ ਸ਼ਿਵਨਾਸ਼ ਦੇ 15ਵੇਂ ਜਨਮ ਦਿਨ ਦੀ ਖੁਸ਼ੀ ਅੰਦਰ ਗੁਰੂ ਚਰਨਾਂ ਦਾ ਓਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ, ਸਤਿਗੁਰੂ ਜੀ ਰਹਿਮਤ ਕਰਨ, ਸੇਵਕ ਪਰਿਵਾਰਾਂ ਨੂੰ ਦਰਮ ਕਰੋ ਨਾਮਦਾਨ, ਸਿੱਖੀ ਸਿਦਕ ਭਰੋਸਾ ਦਾਨ ਅਤੇ ਗੁਰਸਿੱਖੀ ਜੀਵਨ ਦੀ ਬਖਸ਼ਿਸ਼ ਕਰਨ, ਅਤੇ ਬੱਚਿਆਂ ਨੂੰ ਸਤਿਗੁਰੂ ਜੀ ਦੀਰਘਾਰ ਜਾ ਮਾਤਾ ਪਿਤਾ ਦੇ ਆਗਿਆਕਾਰ, ਮਨ ਨੀਵਾਂ ਮਤ ਉੱਚੀ ਗੁਰਸਿੱਖੀ ਜੀਵਨ ਉੱਚ ਵਿੱਦਿਆ, ਸਤਿਗੁਰੂ ਜੀ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨ। ਸੋ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਕੜਾ ਪ੍ਰਸ਼ਾਦੀ ਦੇਗ ਲੈਣ ਤੋਂ ਉਪਰੰਤ ਗੁਰੂ ਕੇ ਲੰਗਰ ਤਿਆਰ ਨੇ। ਆਪ ਸਾਰਿਆਂ ਨੇ ਪਿਆਰ ਸਤਿਕਾਰ ਸਹਿਤ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅੰਦਰ ਜੀਉ ਸਭ ਕਿਛ ਜਾਣ ਲਾ ਸਭ ਕਿਛ ਤੇਰੇ ਵਸ ਤੇਰਾ ਕਰ ਭਲਾ।